0: ਐਪ ਉੱਤੇ ਅਸਾਂ ਕੋ ਸੁਣਨ ਸ਼ੁਰੂ ਕੀਤਾ ਹੈ ਤਾਂ ਉਹਨਾਂ ਸਾਰਿਆਂ ਕੋ ਮੈਂ ਜਿਹੜਾ ਹੈ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਸਤਿ ਬਿਸਮਿਲਾ ਆਖਸਾਂ ਜੀ ਆਇਆਂ ਨੂੰ ਆਖਸਾਂ ਪਖੈਰ ਰਾਗਲੇ ਖੁਸ਼ ਆਮਦੀਦ ਅਤੇ ਵੈਲਕਮ। ਜੀ ਸਹੀ ਸਾਡੇ ਦੋਸਤ ਹਨ ਇਕਰਾਮ ਸਾਹਿਬ ਜੋ ਕਿ ਸਊਦੀਆ ਦੇ ਵਿੱਚ ਸਾਗੂ ਸੁਣਦੇ ਪਿਆ ਹੁੰਦੇ ਹਨ ਆਖਦੇ ਨੇ ਕਿ ਸਾਕੂ ਮਰਹਬਾ ਨਹੀਂ ਵੇ ਆਖਦੇ ਤਾਂ ਸਹੀ ਮਰਹਬਾ ਮਰਹਬਾ ਮਰਹਬਾ। ਜੀ ਸਹੀ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਅਤੇ ਆਰ ਜੇ ਮੁਹੰਮਦ ਆਦਿਲ ਸਿਆਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਇਨ ਟਾਈਮ ਹਵਾ ਦੇ ਲਹਿਰਾਂ ਦੇ ਨਾਲ ਅਸਾਡਾ ਅਤੇ ਤੁਹਾਡਾ ਤਾਲੁਕ ਜੁੜ ਚੁੱਕਾ ਹੈ। ਇਨ ਟਾਈਮ ਸਾਰੇ ਸੱਜਣ ਸਾਕੂ ਹਵਾ ਦੇ ਲਹਿਰਾਂ ਦੇ ਨਾਲ ਅਸਾਡੀ ਆਵਾਜ਼ ਕੋ ਸੁਣਦੇ ਪਏ ਹਨ। ਰੱਬ ਸੋਹਣੇ ਕੋਲ ਦੁਆ ਹੈ ਕਿ ਅਸਾਡਾ ਅਤੇ ਤੁਹਾਡਾ ਇਹ ਮੁਹੱਬਤ ਭਰਾ ਤਾਲੁਕ ਕਾਇਮੋ ਦਾਇਮ ਰਹੇ। ਜੇ ਤਈ ਸਾਵਾਂ ਚੱਲਦੀਆਂ ਰਹਿਣ ਅਸਾਡਾ ਤੁਹਾਡਾ ਮੁਹੱਬਤ ਭਰਾ ਪਿਆਰ ਭਰਾ ਇਹ ਤਾਲੁਕ ਕਾਇਮੋ ਦਾਇਮ ਰਹੇ। ਸਮੇਂ ਆਖਦੇ ਹਨ ਕਿ ਪਿਆਰ ਮੁਹੱਬਤ ਵੰਡਾਵਣ ਦੇ ਨਾਲ ਵਰਤਾਵਣ ਦੇ ਨਾਲ ਵੱਧਦੀ ਹੈ। ਅਗਰ ਦੂਰ ਥੀ ਵਜੇ ਇਨਸਾਨ ਤਾਂ ਇੱਕ ਬੈ ਕੋਲ ਅਗਰ ਥੋੜ੍ਹਾ ਪਰਤੇ ਥੀ ਵਜੇ ਨਾ ਤਾਂ ਮੁਹੱਬਤਾਂ ਘਟਣ ਸ਼ੁਰੂ ਥੀ ਵੈਂਦੇ ਹਨ। ਇਹ ਗੱਲ ਵੀ ਸਹੀ ਨੋਟ ਕਰਨ ਦੀ ਹੈ। ਬਿਲਕੁਲ ਅਸਾਂ ਕੁਛ ਚਾਹੀਦਾ ਕਿ ਅਸਾਂ ਕਦਾਂ ਵੀ ਇੱਕ ਬੈ ਕੋਲੋਂ ਪਰਤੇ ਨਾ ਥਿਉਂ ਨਜ਼ਦੀਕ ਰਹੂੰ। ਨਜ਼ਦੀਕ ਰਹਾਉਣ ਦੇ ਵਾਸਤੇ ਸਹੀ ਲਾਜ਼ਮੀ ਨਹੀਂ ਕਿ ਇਨਸਾਨ ਇੱਕੇ ਘਰ 'ਚ ਰਹੇ ਇੱਕ ਮੁਹੱਲੇ 'ਚ ਰਹੇ। ਅਗਰ ਇਨਸਾਨ ਸੱਤ ਸਮੁੰਦਰ ਪਾਰ ਵੀ ਰਹਿੰਦਾ ਪੀਏ ਕਿਥੇ ਬਹਿ ਮੁਲਕ 'ਚ ਬਹਿ ਸ਼ਹਿਰ 'ਚ ਵੀ ਰਹਿੰਦਾ ਪੀਏ ਲੇਕਿਨ ਅਗਰ ਇੱਕ ਮੈਸੇਜ ਕਰ ਛੋੜੇ ਪਿਆਰ ਭਰਾ ਜਾਂ ਅਗਰ ਇੱਕ ਮੁਹੱਬਤ ਦੇ ਨਾਲ ਕਾਲ ਕਰਕੇ ਅਤੇ ਹਾਲ ਅਹਿਵਾਲ ਪੁੱਛ ਗਈਦਾ ਸਿਹਤ ਦੇ ਬਾਰੇ 'ਚ ਪੁੱਛ ਗਈਦਾ ਅਤੇ ਅਗਰ ਕਹਿੰਦਾ ਕੋਈ ਖੁਸ਼ੀ ਕਹਿੰਦੀ ਆਈ ਹੈ ਅਤੇ ਉਹਦੀ ਖੁਸ਼ੀ ਦੀ ਮੁਬਾਰਕ ਉਹ ਦੇ ਛੋੜੀ ਹੈ ਜਾਂ ਅਗਰ ਕੋਈ ਜਿਹੜਾ ਹੈ ਕਹਿ ਕੋਈ ਨਵਾਂ ਕੰਮ ਕੀਤਾ ਅਤੇ ਉਹਦੇ ਵਿੱਚ ਉਹਨੇ ਆਗਾਜ਼ ਕੀਤਾ ਅਤੇ ਉਹ ਮੁਬਾਰਕ ਦੇ ਛੋੜੀਏ ਤਾਂ ਇਹਦੇ 'ਤੇ ਵੀ ਮੁਹੱਬਤਾਂ ਕਾਇਮ ਰਹਿੰਦੇ ਹਨ ਤਾਲੁਕ ਕਾਇਮ ਦਾਇਮ ਰਹਿੰਦੇ ਹਨ। ਜਿਸ ਤਰ੍ਹਾਂ ਅੱਜ ਅਸਾਡਾ ਜਿਹੜਾ ਉਨਵਾਨ ਹੈ ਉਹ ਇਹ ਕਿ ਜਿਹੜੀ ਇਨਸਾਨ ਕੋ ਕਾਮਯਾਬੀ ਮਿਲਦੀ ਹੈ ਕਿਆ ਉਹ ਮਿਹਨਤ ਦੇ ਨਾਲ ਮਿਲਦੀ ਹੈ ਯਾ ਵੱਲ ਕਿਸਮਤ ਦੇ ਨਾਲ ਮਿਲਦੀ ਹੈ। ਅੱਜ ਦਾ ਸਾਡਾ ਇਹ ਸਵਾਲ ਹੈ ਅਤੇ ਇਹ ਮੌਜੂਦ ਉੱਤੇ ਅਸਾਂ ਗੁਫਤਗੂ ਕਰਨੀ ਹੈ। ਜਿਹੜੇ ਸੱਜਣ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹ 09-6-3-511-488 'ਤੇ ਕਾਲ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹਨ। ਜਿਵੇਂ ਹੀ ਨੰਬਰ ਅਸਾਂ ਵਰਤੇਂਦੇ ਹੈ ਅਤੇ ਨੰਬਰ ਆਨ ਕਰੇਂਦੇ ਹੈ ਕਾਲ ਆਉਣ ਲੱਗ ਪੈਂਦੀ ਹੈ। ਦੇਖਣ ਦੇਦੀ ਹੈ ਪਹਿਲਾਂ ਖੁਸ਼ ਨਸੀਬ ਸਾਡੇ ਨਾਲ ਇਨ ਟਾਈਮ ਲੈਣ 'ਤੇ ਕੌਣ ਹੈ? ਅਸਲਾਮ ਵਾਲੇਕੁਮ। ਅਲਹਮਦੁਲਿਲਾ ਸਹੀ ਤੁਹਾਡੀਆਂ ਦੁਆਈਆਂ ਹਨ ਤੁਹਾਡੀਆਂ ਮੁਹੱਬਤਾਂ ਹਨ ਆਪਣੇ ਵਿਰਾਹ ਕੋ ਸਰਾਇਕੀ ਪ੍ਰੋਗਰਾਮ ਦੇ ਵਿੱਚ ਮੈਂ ਖੁਸ਼ ਆਮਦੀਦ ਅਕਸਾਂ ਕੌਣ ਕਿਹੜੀ ਜਾ ਤੋਂ ਇੰਟਮ ਸਾਰੇ ਨਾਲ ਲੈਣ ਤੇ ਹੈ? ਸਾਦਿਕ ਅਲੀ ਸਾਹਿਬ ਤੁਸਾਂ ਵੀ ਜੀਵੋ ਤੁਹਾਡਾ ਪੂਰਾ ਛੀਨਾ ਜੀਵੇ ਕਿਆ ਦੇਵੇ ਸਹੀ ਚੰਗੇ ਵੇ ਦੇਵੇ ਠੀਕ ਠਾਕ ਹੈ ਬਸ ਜਿਹੜਾ ਤੁਹਾਡੀ ਮੁਹੱਬਤ ਹੋਵੇ ਤੁਹਾਡਾ ਪਿਆਰ ਹੋਵੇ ਤੇ ਅਸਾਂ ਵੱਲ ਨਾ ਹੋਵੇ ਥੀ ਸਕਦਾ ਸਹੀ ਬਿਲਕੁਲ ਬਿਲਕੁਲ ਇਹ ਤੁਹਾਡਾ ਪਿਆਰ ਹੈ ਤੁਹਾਡੀ ਮੁਹੱਬਤ ਹੈ। ਸਾਦਿਕ ਅਲੀ ਸਾਹਿਬ ਪਹਿਲੇ ਤੇ ਦੱਸੋ ਗਰਮੀ ਕੀ ਆਦੀ ਹੈ ਗਰਮੀ ਹੈ ਜਾਂ ਕੋ ਨਹੀਂ ਗਰਮੀ ਦੀਆਂ ਕਿਆ ਬਾਤ ਹਨ ਬਿਲਕੁਲ ਸਹੀ ਗਰਮੀ ਦੀਆਂ ਕਿਆ ਬਾਤਾਂ ਹਨ ਲੇਕਿਨ ਅਸਾਂ ਅੱਲਾ ਪਾਕ ਦੇ ਹਰ ਮੌਸਮ ਦੇ ਉੱਤੇ ਰਾਜ਼ੀ ਰਹਿਣਾ ਇਹ ਗੱਲ ਹੈ ਕਿ ਨਹੀਂ ਸਹੀ ਹਾਂ ਇਹ ਸਾਰੇ ਮੌਸਮ ਅੱਲਾ ਪਾਕ ਨੇ ਅਸਾਰੇ ਫਾਇਦੇ ਦੇ ਵਾਸਤੇ ਹੀ ਬਣਾਏ ਹਨ ਇਹਦੇ ਵਿੱਚ ਅਸਾਰੇ ਵਾਸਤੇ ਬੇਸ਼ੁਮਾਰ ਫਾਇਦੇ ਰੱਖੇ ਹਨ ਲੇਕਿਨ ਅਸਾਰੇ ਕੋਲੋਂ ਇਲਮ ਘੱਟ ਹੈ ਕਿਆ ਦੇਵੇ ਸਾਦਿਕ ਅਲੀ ਸਾਹਿਬ ਕੱਲ ਇੱਕ ਬੰਦੇ ਕੋਲੋਂ ਮੈਂ ਸੁਣਾ ਉਹ ਆਖਿਆ ਅਗਰ ਸਾਵਣ ਦਾ ਮਹੀਨਾ ਨਾ ਹੋਵੇ ਤੇ ਇਹ ਤਪਸ਼ ਤੇ ਗਰਮੀ ਨਾ ਹੋਵਿਆ ਇਹ ਐਡਾ ਸਖਤ ਪਿੰਡ ਦਾ ਦਾਣਾ ਜਿਹੜਾ ਹੁੰਦਾ ਜਾਂ ਐਡਾ ਸਖਤ ਜਿਹੜਾ ਅੰਬ ਹੁੰਦਾ ਇਹ ਨਰਮ ਕਿਵੇਂ ਥੀ ਵਿਆ ਤੇ ਇਹ ਉਹ ਆਖਿਆ ਅੱਲਾ ਪਾਕ ਨੇ ਹਰ ਸ਼ਹਿਰ ਦੇ ਵਿੱਚ ਆਪਣੀ ਇੱਕ ਹਿਕਮਤ ਰੱਖੀ ਹੋਈ ਹੈ ਬੇਸ਼ੱਕ ਬੇਸ਼ੱਕ। ਅੱਛਾ ਸਾਦਿਕ ਅਲੀ ਸਾਹਿਬ ਅੱਜ ਅਸਾਂ ਉਨਵਾਨ ਰੱਖੀ ਬੈਠੇ ਹਾਂ ਕਿ ਜਿਹੜੀ ਕਾਮਯਾਬੀ ਜਿਹੜੀ ਹੈ ਉਹ ਕਿਸਮਤ ਦੇ ਨਾਲ ਮਿਲਦੀ ਹੈ ਜਾਂ ਮਿਹਨਤ ਦੇ ਨਾਲ ਮਿਲਦੀ ਹੈ ਜ਼ਰਾ ਇਹਦੇ ਬਾਰੇ 'ਚ ਰੋਸ਼ਨੀ ਸਟੇ ਸੋ ਤੁਸਾਂ ਕਿਆ ਦੇਵੇ ਜੀ
1: ਮਿਹਨਤ ਕਰਨੀ ਚਾਹੀਦੀ, ਖਿਲਾਕ ਨਾਲ ਮਸਾਲੇ ਹਮਦਰਦੀ ਨਾਲ ਇੱਕ ਦੂਜੇ ਨਾਲ ਪੇਸ਼ ਆਉਣਾ ਚਾਹੀਦੀ, ਕਿਉਂਕਿ ਤੂੰ ਕਹਿਣ ਨਾਲ ਹਮਦਰਦੀ ਕਰੇ ਸਾਡੇ ਕੁੱਤੇ ਨਾਲ ਕਰੇ, ਤੂੰ ਜੱਟੇ ਵੇਲੇ ਮੂੰਹ ਤੇ 12 ਵਜੇ ਹੋ ਤਾਂ ਉਸ ਵੇਲੇ ਸਾਰੀ 12 ਵਜੇ ਹੋ
0: ਜਾਏ। ਇਹੀ ਮੈਂ ਗੱਲ, ਯਾਨੀ ਕਿ ਤੁਸੀਂ ਆਦੇ ਵੇ ਕਿ ਮਿਹਨਤ ਦੇ ਨਾਲ ਕਾਮਯਾਬੀ ਆਉਂਦੀ ਹੈ।
1: ਮਿਹਨਤ ਦੇ ਖਿਲਾਫ ਦੂਖ ਕੰਮ ਕਰੇ
0: ਕਿਸਮਤ ਕੋਲ ਜਿਵੇਂ ਲੋਕਾਂ ਦੀ ਗੱਲ ਹੈ, ਤਾਂ ਇਥੋਂ ਕੋਲ ਮੈਂ ਇੱਕ ਲਤੀਫਾ ਯਾਦ ਆ ਗਿਆ, ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਤੂੰ ਸੁਣਾ ਦਊ। ਲੇਕਿਨ ਕਾਲ ਬੰਦ ਕਰਨ ਦੇ ਬਾਅਦ ਮੈਂ ਇਨਸ਼ਾਅੱਲਾ ਤੁਸੀਂ ਸਾਰੇ ਸੱਜਣਾਂ ਕੋਲ ਲਤੀਫਾ ਸੁਣੇਨਾ। ਹਾਂ ਬਿਲਕੁਲ ਬਿਲਕੁਲ ਸਹੀ, ਬਿਲਕੁਲ ਬਿਲਕੁਲ।
1: ਅਬਦੁਲ ਹਾਕਿਮ ਸਲਾਮ, ਸਲੀਮ ਕਟੀ ਸਲਾਮ, ਸਲਾਮ ਰਹਿਮ ਸਲਾਮ, ਤੇ
0: ਵਾਲੇਕੁਮ ਸਲਾਮ, ਵਾਲੇਕੁਮ ਸਲਾਮ ਜੀ। ਸਹੀ ਸਾਦਿਕ ਅਲੀ ਸਾਹਿਬ ਸਾਰੇ ਨਾਲ ਘਰ ਛੀਨਾ ਤੋਂ ਟਾਈਮ ਲੈਣ ਤੇ ਹਨ, ਅਗਦੇ ਪਏ ਹਨ ਕਿ ਜਿਵੇਂ ਕਿ ਲੋਕਾਂ ਕੋ ਬਈ ਇਹ ਹੁੰਦੇ, ਤਾਂ ਮੈਂ ਕੋਈ ਥਾਂ ਇੱਕ ਲਤੀਫਾ ਯਾਦ ਆ ਗਿਆ ਕਿ ਆਦਨ ਕਿ ਇੱਕ ਆਦਮੀ ਹੈ, ਉਹਦੀ ਹਰ ਵੇਲੇ ਇਹ ਗੱਲ ਹੁੰਦੀ ਹੈ, ਕੋਈ ਕੋਈ ਆਖਿਆ ਨਾ ਜੋ ਇਹ ਕੰਮ ਕਰੂੰ ਚਾਹੀਏ, ਉਹ ਕਰੂੰ ਚਾਹੀਏ, ਉਹ ਆਦਾ ਜਿਵੇਂ ਮਾਰਕੇ ਦੀ ਸਲਾਹ ਹੋਵੇ, ਵਤ ਉਹ ਆਦਿਆਂ ਉਹ ਗਾਲ ਲੂ ਜਾਂਦੇ ਸਾਡੇ ਦਾ ਇਹਨੇ, ਜਦੋਂ ਵੀ ਕੋਈ ਗਾਲ ਹੋਵੇ ਉਹ ਆਦਾ ਜਿਵੇਂ ਮਾਰਕੇ ਦੀ ਸਲਾਹ ਹੋਵੇ। ਆਖਿਰ ਥੀਂਦਾ ਥੀਂਦਾ ਉਹਦਾ ਅੱਜ ਰਹੇ ਬਈ ਸ਼ਾਦੀ ਦਾ ਪ੍ਰੋਗਰਾਮ ਥੀ ਗਿਆ, ਬੈਠੇ ਹਨ ਤਾਂ ਮਸਜਿਦ ਦੇ ਵਿੱਚ ਜਾਂ ਕਿਤੇ ਚੌਕ 'ਤੇ ਨਮਾਜ਼ ਪਈ ਥੀਂਦੀ ਹੈ, ਨਿਕਾਹ ਪਿਆ ਪੜੀਂਦਾ ਹੈ, ਤਾਂ ਮੌਲੀ ਸਾਹਿਬ ਪੁੱਛਿਆ ਕਿ ਫਲਾਂ ਫਲਾਂ ਦੀ ਬੇਟੀ ਤੈਕੂ ਕਬੂਲ ਹੈ, ਉਹ ਆ ਕੇ ਜਿਵੇਂ ਮਾਰਕੇ ਦੀ ਸਲਾਹ ਹੋਵੇ, ਉਹ ਆ ਕੇ ਅੱਜ ਮਾਰਕੇ ਦੀ ਸਲਾਹ 'ਤੇ ਗਾਲ ਨਹੀਂ ਚੱਲਣੀ, ਅੱਜ ਤੈਦੀ ਸਲਾਹ ਉੱਤੇ ਗਾਲ ਥੀ ਸੀ, ਤੈਕੂ ਕਬੂਲ ਹੈ ਜਾਂ ਕੋ ਨਹੀਂ। ਤਾਂ ਗੱਲ ਇਹ ਕਿ ਅਸਾਂ ਜੇ ਰਹੇ ਮਾਰਕੇ 'ਤੇ ਨਹੀਂ ਸੱਟਣੀ, ਬਲਕਿ ਆਪਣਾ ਜਿਹੜੀ ਰਾਏ ਜਿਹੜੀ ਹੈ ਉਹ ਜ਼ਰੂਰ ਪੇਸ਼ ਕਰਨੀ ਹੈ। ਦੇਖਣ ਲਾਈਨ 'ਤੇ ਰਹਿੰਦੀਆਂ ਕੌਣ ਹੈ ਸਾਰੇ ਨਾਲ, ਅਤੇ ਦੇਖਣ ਕਿਹੜੀ ਰਾਏ ਪੇਸ਼ ਕਰਦੇ ਨੇ। ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ ਆਦਲ ਸਿਆਲ ਸਾਹਿਬ।
0: ਬਿਸਮਿਲ੍ਲਾ ਸਹੀ, ਬਿਸਮਿਲ੍ਲਾ ਸਜਾਣਾ ਮੈਂ ਨੱਖੀਆਂ ਠਰੇਨ,
2: ਬਿਸਮਿਲ੍ਲਾ ਰਮਜ਼ਾਨ ਕੁਲਾ ਚ ਗੱਲ ਕਰਨਾ ਤੇ ਇਲਾ ਕਰਨ ਦਾ ਹੀ ਤਹਿਸੀਲ ਕੁਲਾ ਜੀ ਕੰਮ।
0: ਬਿਸਮਿਲ੍ਲਾ ਸਹੀ, ਕਿਆ ਹਾਲ ਹੈ ਰਮਜ਼ਾਨ ਕੁਲਾਚੀ ਸਾਹਿਬ, ਸਾਰੇ ਮੁਸਤਕਿਲ ਲਿਸਨਰ ਹੀ ਵਿਆਸਤ ਵਾਲੀ ਮੁਹੱਬਤ ਦੇ ਬਉ ਬਉ ਤੇ ਬਉ ਥੋ ਰਹੇ ਤੇ ਸਹੀ। ਅੱਜ ਤਾਂ ਸਟੇਸ਼ਨ ਮੈਨੇਜਰ ਸਾਹਿਬ ਨਾਜ਼ਮਾਨ ਖਟਕ ਸਾਹਿਬ ਸਾਰੇ ਨਾਲ ਹੈ। ਬਿਲਕੁਲ ਸਹੀ, ਬਿਲਕੁਲ ਬਸ
2: ਦਰਖਾਸਤ ਹੈ ਜੇ ਕੋ ਐਪ ਤੇ ਪੁਚਾਇਆ ਕਰ ਸੋਂ ਦੇ ਸ਼ੁਕਰਗੁਜ਼ਾਰ ਹੋ ਸੋ ਜੇ ਪਰ ਦੇ ਸੁਣਨ ਵਾਲੇ ਵਤ ਰੇਡੀਓ ਤੇ ਨਹੀਂ ਸੁਣ ਸਕਦੇ,
0: ਨਹੀਂ ਸੁਣ ਸਕਦੇ, ਬਿਲਕੁਲ ਤੁਹਾਡੀ ਗੱਲ ਬਿਲਕੁਲ ਬਚਾ ਹੈ,
2: ਦੇ ਸ਼ੁਕਰਗੁਜ਼ਾਰ ਹੋ ਸੋ ਤੇ ਥੋੜਾ ਜਿਹਾ ਐਪ ਤੇ ਤੁਹਾਡੀ ਐਪ ਦੀ ਆਵਾਜ਼ ਥੋੜੀ ਜਿਹੀ ਜਿੱਕੀ ਹੁੰਦੀ ਹੈ ਜਿਹੜੇ ਆਪਾਂ ਦੁਆਨ ਦਾ ਇੱਕਾਂ।
0: ਅੱਛਾ ਬਸ
2: ਉਹ ਵਤ ਰੇਡੀਓ ਦੀ ਆਵਾਜ਼ ਉੱਚੀ ਹੁੰਦੀ ਹੈ ਐਪਾਂ ਦੀ, ਲੇਕਿਨ ਬਿਨਾ ਪੇਸ਼ੈਂਟ ਲੈ ਕੇ ਤੁਹਾਡੀ ਟਾਕ ਲਈ ਥੋੜੀ ਜਿੱਕੀ ਹੁੰਦੀ ਹੈ।
0: ਅੱਛਾ ਬਸ ਇਨਸ਼ਾਅੱਲਾ ਇਹ
2: ਵੀ ਆਪੇ ਸੈੱਟ ਕਰੇ ਸੀ ਬੁਝ ਦੇਣਾ ਚੰਗੇ।
0: ਜੀ ਜੀ ਬਿਲਕੁਲ ਬਿਲਕੁਲ, ਰਮਜ਼ਾਨ ਕੁਲਾਚੀ ਸਾਹਿਬ ਅੱਜ ਤੁਹਾਡੀ ਸੋਹਣੀ ਗੁਫ਼ਤਗੂ ਸੁਣਨਾ ਚਾਹੂੰ। ਗੱਲ ਅੱਜ ਸਹੀ ਗਿਣ ਕੇ ਹੈ ਉਨਵਾਨ ਕੇ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਕਾਮਯਾਬ ਥੀਵਾਂ, ਮੇਰੇ ਕੋਲੋਂ ਇੱਜ਼ਤ ਵੀ ਹੋਵੇ, ਸ਼ੋਹਰਤ ਵੀ ਹੋਵੇ, ਦੌਲਤ ਵੀ ਹੋਵੇ, ਹਰ ਸ਼ੈ ਹੋਵੇ, ਲੇਕਿਨ ਕਾਮਯਾਬੀ ਦੇ ਵਾਸਤੇ ਵੰਝਣ ਦੇ ਵਾਸਤੇ ਕੁਝ ਲੋਕ ਹਿੰਮਤ ਹਾਰ ਬੰਨਣ ਕਿ ਕਿਸਮਤ ਹੀ ਚੇ ਸ਼ੱਕ ਹੋਣੀ ਹੈ, ਤੇ ਕੁਝ ਲੋਕ ਆਦੇ ਨੇ ਕਿ ਨਹੀਂ ਇਹ ਬੰਦੇ ਨੇ
2: ਕਾਮਯਾਬੀ ਦਾ ਅਸਲ ਜਿਹੜਾ ਇਹ ਆਉਂਦਾ ਨਾ ਜਿਹੜਾ ਜਿਹੜੀ ਝਾਕਣ ਸ਼ੁਰੂ ਥੀਂਦੀ ਹੈ ਨਾ।
0: ਜੀ ਜੀ,
2: ਅਗਰ ਕਹਿ ਇਦਾਰੇ ਦੇ ਵਿੱਚ ਵਜਣਾ ਚਾਹਨ,
0: ਬਿਲਕੁਲ
2: ਨੌਕਰੀ ਦੇ ਸਿਲਸਿਲੇ ਦੇ ਵਿੱਚ,
0: ਤੇ
2: ਵੱਤ ਜਿਹੜੇ ਇਹ ਤਾਲੀਮ ਹੁੰਦੀ ਹੈ ਉਹਦੇ ਵੀ ਨਕਲ ਦਾ ਸਹਾਰਾ ਨਗਿਨ ਸਨ।
0: ਆਏ ਹਾਏ ਹਾਏ, ਸੋਹਣੀ ਗੱਲ ਹੈ।
2: ਅਗਰ ਇਹ ਨਗਿਨ ਸਨ ਨਾ ਵੱਤ ਜਿੱਥੇ ਇੰਟਰਵਿਊ ਦੇ ਸਨ ਪਾਸ ਥੀ ਵੇ ਸਨ, ਤੇ ਉਹਦੇ ਬਾਅਦ ਜਿਹੜਾ ਵੱਤ ਮਿਹਨਤ ਕਰੇ ਸਨ, ਕਿਉਂ ਜੋ ਪਹਿਲੇ ਕਿ ਨਾ ਜਿਹੜਾ ਮਿਹਨਤ ਉੱਤੇ ਪਾਸ ਕੀਤੇ ਹੋ ਸਨ ਨਾ।
0: ਜੀ ਜੀ,
2: ਨਕਲ ਨਾ ਮਾਰੀ ਉਸਨੇ, ਬਸ ਅੱਗੂ ਤੇ ਵੈਸਨ ਜਿਹੜੇ ਇਦਾਰੇ ਚ ਵੈਸਨ ਉੱਥੇ ਹੀ ਨਾ ਮਿਹਨਤ ਕਰੇ ਸਨ, ਕਿਉਂ ਜੋ ਮਿਹਨਤ ਛੋਟੇ ਲਾਖਾਂ ਜੋ ਇਨਸਾਨ ਦੀ ਹੁੰਦੀ ਹੈ, ਮਿਹਨਤ ਉੱਤੇ ਇਨਸਾਨ ਦਾ ਜ਼ਿਆਦਾ ਇਹ ਰਜੂ ਹੁੰਦਾ, ਇਹਦੀ ਵਜ੍ਹਾ ਕਵਾ ਤੋ ਜਿਹੜਾ ਅੱਗੂ ਤੇ ਜਿਹੜੇ ਇਦਾਰੇ ਲੱਗੇ ਹੋਏ ਨੇ ਉੱਥੇ ਵੀ ਉਹ ਵਤ ਮਿਹਨਤ ਕਰੇ ਨੇ ਨਾ।
0: ਬਿਲਕੁਲ ਬਿਲਕੁਲ,
2: ਉਦੋਂ ਇਹ ਵਾਸਤੇ ਉਹ ਇਦਾਰੇ ਦੇ ਵਿੱਚ ਉਹ ਕਾਮਯਾਬ ਥੀ ਰਹਿੰਦੇ ਨੇ, ਅੱਗੂ ਤੇ ਵੱਧਦੇ ਰਹਿਣ ਉਹਨਾਂ ਨੇ, ਉਹ ਹੁਣ ਛੋਟੀ ਪੋਸਟ ਤੇ ਵਧੀ ਪੋਸਟ ਤੇ ਲੱਗੇ ਰਹਿਣ।
0: ਬਿਲਕੁਲ ਬਿਲਕੁਲ, ਸੋਹਣੀ ਗੱਲ ਕੀਤੀ ਹੈ।
2: ਇਹ ਕਣ ਇਲਾਵਾ ਉਹਦੇ ਵਿੱਚ ਇਮਾਨਦਾਰੀ, ਦੋਖਾ, ਫਰੇਬ ਇਹਨਾਂ ਸ਼ਈਆਂ ਕਣ ਜੇ ਰਹੇ ਪਰੇ ਰਾਸਨ ਨਾ ਵਤੋ ਅਗੂ ਤੇ ਵੱਧਣ ਰਾਂਦੇ।
0: ਯਾਨੀ ਕਿ ਤੁਸੀਂ ਆਦੇ ਹੀ ਵੇ ਕਿ ਮਿਹਨਤ ਸ਼ਰਤ ਹੈ।
2: جی ہاں تے ایک علاوہ دوسری گل ہے جڑے کہ کاروبار شروع کرنا چاہن یا جڑا نوکری ایک دکان ہے یا کیڑا کاروبار ہے زندگی دا نا
0: جی جی
2: او اگر اسے کاروبار جے جڑا کاروبار شروع کرنا چاہن تے اگر او کاروبار والے جے پہلے شروع کیتا ہو اگر او کن مشورہ نہ کین سن نا کدے بھی کامیاب نہ تھی سن کاروبار دے وچ
0: یعنی کہ جڑا ہوندا ایکسپرٹ ہے تو ساڈے وچ اوندے کول ضرور مشورہ گننا چاہیے دے
2: اوندے کول ضرور مشورہ گنن واتو انشاءاللہ ہوں ایندے کامیاب تے باقی قسمت والی گل تو جڑے یاد پے نا
0: جی جی
2: قسمت ہوندی ہے لیکن او کو ایویں قسمت نہیں ہوندی جو تو کوئی کام نہ کر کوئی نہ کر تو میری قسمت ہے نہ کوئی ہر شے ملسی
0: آہا گھر بیٹھے ہیں
2: گھر بیٹھے کدے نہیں کی سکدا
0: رمضان کلاچی صاحب
2: بناون واسطے محنت ضروری ہے
0: بالکل رمضان کلاچی صاحب
2: نہ کرے سے نہ بات کدے بھی قسمت جڑی ہے ساری عمر تو قسمت کرے سے میری قسمت خراب ہے تے قسمت خراب ہے
0: بالکل بالکل میں
2: کوئی عمر تو پٹی سے راندا
0: بالکل بالکل
2: لیکن محنت کے بغیر جے رہے قسمت ہر شے کو دے رہے محنت دے رہے ہو ہر شے کو
0: بالکل بالکل سونی گال کیتی وے تے سونی گفتگو کیتی وے رمضان
2: کلاچی صاحب سارے سونا رہے تیرے ہن جتنے سونا سادے کلے چین آئے ہوں ان دی کال شروع ہوئی
0: جی جی
2: نعمت اللہ رہی صاحب تو سادے تاگ دا یہ ہے نا ودا کال آ رہے سارا
0: بالکل بالکل شہر آر جے بھی ہن
2: آر جے بھی ہن آ جے تیمے ٹائم ہونے نوائی کے فرمیشی پروگرام آتے لگے پہن
0: بالکل بالکل
2: بارہ کا لا کے ڈیڈ بھائی تک انہوں نے فرمائشی
0: بالکل بالکل
2: انہوں کا تھوڑا سا سیٹ کرے نے جیسا فرمائشی پروگرام ہے وہ گھٹ آنے
0: بالکل
2: اصل نے کوئی موضوع تے گال یا کس نہ ہو یا تو کوئی مزہ نہیں آتا
0: یعنی کہ تو سادے وے کہ معلوماتی گفتگو ہونی چاہیے
2: معلومات اگر نہ ہوے گانا بجانے دے فرمائشی والے پروگرام کا تھوڑا جڑا سا
0: سائٹ ہے
2: بالکل
0: بالکل اللہ پاک تو آپ کو خوش رکھے رمضان
2: کلاچی صاحب ملازم دکاندار سارے کو میرا سلام ٹھیک ہے میں بہت سارا وقت دیتے جانے کا شکر گزار ہوں
0: وعلیکم السلام بہت مہربانی سائیں جزاک اللہ جی مہربانی جی سائیں رمضان کلاچی صاحب سارے نال ہن انہاں دا ای گال دتے زور ہے کہ انسان جے رہے او محنت کرے تے اکثر جناب اسا ای گال سنی ہے کہ گھر دی وچ نہیں ملدی بلکہ محنت کرنی پوندی لیکن گل ہے گھر دی وچ بھی ملدی ہے لیکن ملدی اون ٹائم جو گھر وچ بھی محنت کرے سیں کوئی گھر دی وچ چھوٹی بو فیکٹری لا چھوڑیے یا گھر دی وچ کوئی ایسا کام شروع کر گئے تے محنت کیتی ہوے گھر وچ بھی رزق ملدا ہے دیکھن دے دی لائن تے کون ہے سارے نال السلام علیکم جی جناب ریڈیو دی آواز بند کر چھوڑے سو تے شہر نال گفتگو کرے سو کون میرا بھرا سونا بھرا کیڑی جا تو شہر نال ہے ان ٹائم لین تے عبدالحادی بھرا کیا حال ان ٹھیک ٹھاک خیر خیریت ہے وعلیکم السلام عبدالحادی بھرا میں کوئی میں لگتا ہے جی میں انڈے تے پراٹھے کھادی بیٹھا ہے آواز تیری بڑی دبی دبی ہو یعنی پہ کیسے کھادی بھی ناشتے چ ناشتہ کیسے نل کی تئی
3: ناشتہ
0: جی جی میں بوجھ گیا نا ڈٹھا ہی نا میں بوجھ گیا کی میں بوجھا کہ نہیں ٹھیک ٹھیک الحمدللہ اللہ پاک دا احسان ہے تواری دعائیں ہیں کی میں وقت اچھا گزرتا پیا سہی گرمی زیادہ اللہ تعالیٰ کو رحمت دی بارش تو منگ دی پے ہیں اللہ پاک انشاءاللہ ضرور دے سی ہاں اچھا عبدالحادی بھرا گال اے کریں دے پے ہیں پہلے اے دسو تسا اپنے آپ کو کامیاب سمجھیں دے وے یا ناکام بندہ سمجھیں دے وے دسو ماشاءاللہ کامیابی دے پچھو کیرا راز ہے صحیح محنت چھپی پئی ہے ماں دے دوئیاں پچھو لکے پے ہن یار دوست دا ساتھ ہے کیا دے وے صحیح اچھا تو اے دو گالیاں ہن جو کامیاب تھیا ہیں
3: بالکل بالکل محنت تے شرط ہے نا عادل چل جڑا ایں تاں کامیابی تے نہیں
0: مل اچھا کیویں قسم دی محنت کرنی چاہی دی میں تھوڑا جیا سا کو دسے سو ہمت نہ ہارنی ہمت رہ کر بالکل بالکل ہمت نہیں ہارنی ہمت ہار گیا تو وت ہرش گئی بالکل بالکل سونا پیغام ہے سہی سونا پیغام اچھا ٹھیک ٹھیک
3: لگا
0: جی جی بالکل ਇਹ ਤਾਂ ਤੁਹਾਡਾ ਪਿਆਰ ਹੈ ਸਹੀ, ਤੁਹਾਡੀ ਮੁਹੱਬਤ ਹੈ ਸਾਰੇ ਨਾਲ, ਜੋ ਤੁਸੀਂ ਸਹਿ ਕੋ ਫਜਰ ਫਜਰ ਨਾਲ ਸੁਣਦੇ ਹੀ, ਨਹੀਂ ਤਾਂ ਫਜਰ ਫਜਰ ਨਾਲ ਤਾਂ ਲੋਕ ਘਰ ਵਾਲਿਆਂ ਦੀ ਗੱਲ ਵੀ ਨਹੀਂ ਸੁਣਦੇ। ਹਰ ਕੋਈ ਵਜ੍ਹਾ ਵਹਿੰਦਾ ਹੁੰਦਾ ਬਈ ਜਨਾਬ, ਮੈਂ ਤਾਂ ਕੰਮ ਵਹਿੰਦਾ ਪਿਆ, ਮੈਂ ਕੋਈ ਕੰਮ ਨਾ ਦੱਸੋ, ਮੈਂ ਇਨ ਤੇ ਵਹਿੰਦਾ ਪਿਆ, ਉਨ ਤੇ ਵਹਿੰਦਾ ਪਿਆ, ਤਾਂ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਫਜਰ ਫਜਰ ਨਾਲ ਹਰ ਕੰਮ ਛੋੜ ਕੇ ਸਾਗੋ ਸੁਣਦੇ ਵੇ ਫੁੱਲਾਂ ਭਰੀ ਚੰਗੇਰ ਦੀ ਖੁਸ਼ਬੂ ਤੁਹਾ ਕੋ ਛਿੱਕ ਗਿਨ ਆਉਂਦੀ ਹੈ ਸਹੀ। ਅੱਛਾ, ਅੱਲਾ ਪਾਕ ਪਿਆਰ ਜੇ ਰਹੇ ਕਾਇਮ ਦਾਇਮ ਰੱਖੇ, ਅੱਲਾ ਪਾਕ ਹਮੇਸ਼ਾ ਤੁਹਾ ਕੋ ਖੁਸ਼ ਤੇ ਹੱਸਦਾ ਵਸਦਾ ਰੱਖੇ, ਤੇ ਜਿਤ
3: ਕੋਈ ਸਲਾਮ ਦੇਵਾ ਚਾਹੇ ਕੋਈ ਮਦਦ ਸੁਣਾਵਾ,
0: ਬਿਲਕੁਲ ਬਿਲਕੁਲ, ਤੁਹਾ ਕੋ ਗੀਤ ਵੀ ਸੁਣੇ ਨੇ, ਸਲਾਮ ਦੇ ਛੋੜੋ ਵੱਲ ਤੁਹਾ ਕੋ ਇਨਸ਼ਾਅੱਲਾ ਗੀਤ ਸੁਣੇ ਨੇ
3: ਸਲੀਮ ਕਟੀ ਖੇਲ ਸੀ ਗਿਆ ਸਾਦਿਕ ਭਾਈ ਜਾਨ ਸੀ ਗਿਆ ਫੈਜ਼ਾਨ ਸੀ ਗਿਆ
0: ਜੀ ਜੀ
3: ਬਲਿਵਾਨ ਸਾਹਿਬ ਸੀ ਗਿਆ ਲਾਜ਼ਮ ਚਾਚਾ ਸੀ
0: ਜੀ ਜੀ
3: ਇਬਰਾਹਿਮ ਸਾਹਿਬ ਸੀ ਗਿਆ
0: ਵਾਲੇਕੁਮ ਸਲਾਮ
3: ਸਰੂਣਾ ਨੇ ਸਲਾਮ ਦੇ ਤੇ ਮੇਰਾ
0: ਹਾਂ ਬਿਲਕੁਲ ਵਾਲੇਕੁਮ ਸਲਾਮ ਜੀ ਵਾਲੇਕੁਮ ਬਿਲਕੁਲ ਬਿਲਕੁਲ ਜ਼ਰੂਰ ਸੁਣੇ ਜੀ ਬੜੀ ਮਿਹਰਬਾਨੀ ਪ੍ਰੋਗਰਾਮ ਕੋ ਟਾਈਮ ਲਿਆਉਣ ਵਾਸਤੇ ਜੀ ਸਹੀ ਮਿਹਨਤ ਦੀ ਗੱਲ ਥੀਂਦੀ ਪਈ ਹੈ ਅਤੇ ਨਾਲ ਕਿਸਮਤ ਦੀ ਗੱਲ ਥੀਂਦੀ ਪਈ ਹੈ ਅਧਹੀਨ ਕਿ ਬਗੈਰ ਕਿਸਮਤ ਦੇ ਮਿਹਨਤ ਰੰਗ ਨਹੀਂ ਲਾਉਂਦੀ ਅਤੇ ਬਗੈਰ ਮਿਹਨਤ ਦੇ ਕਿਸਮਤ ਨਹੀਂ ਜਾਗਦੀ ਇਹ ਦਿਹਾਂ ਦੇਖਣ ਲੈਣ ਅਤੇ ਕੌਣ ਹੈ ਦੇਖਣ ਇਹਦੀ ਕਿਸਮਤ ਕਿ ਆਦੀ ਹੈ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ ਮੇਰਾ ਮਿੱਠਾ ਵੀਰਾ ਕੀ ਹਾਲ ਹੈ
0: ਬਿਸਮਿਲਾ ਬਿਸਮਿਲਾ ਸਜਣਾ ਮੈਂ ਨਖੀਆਂ ਠਰੇਨ ਜੀ ਆਖਾਂ ਸਤ ਬਿਸਮਿਲਾ ਆਖਾਂ ਮੇਰਾ ਸੋਹਣਾ ਵੀਰਾ ਕੌਣ ਤੇ ਕਿਹੜੀ ਜਾ ਤੂੰ ਆਪਣਾ ਸੋਹਣਾ ਨਾਂ ਰਸੇ ਸੀ
1: ਦੀਵਾਨਾ
0: ਰਮਜ਼ਾਨ ਦੀਵਾਨਾ ਸਾਹਿਬ ਗਰਨ ਨੌਰੰਗ ਤੂੰ ਇਵੇਂ ਕਿ ਕਮਲੇ ਕਮਲੇ ਹੁਲ ਗਏ ਹੈ ਤੇ ਕੋ ਕਹਿ ਆਖੇ ਤੇ ਕੋ ਭੁੱਲ ਗਏ ਹੈ ਅਲਹਮਦੁਲਿਲਾ ਸਹੀ ਬਿਲਕੁਲ ਅੱਲਾ ਪਾਕ ਦਾ ਅਹਿਸਾਨ ਹੈ ਰਮਜ਼ਾਨ ਦੀਵਾਨਾ ਸਾਹਿਬ ਕਿਵੇਂ ਗਰਮੀਆਂ ਚੰਗੇ ਗੁਜ਼ਰਦੇ ਪਏ ਹਨ ਹਾਂ ਹੈ ਤਾਂ ਇਹ ਗੱਲ ਬਸ ਔਖਾ ਹੀ ਹੈ ਸਿਆਲਾ ਉਨਾਲਾ ਹੈ ਗੱਲ ਬਾਕੀ ਵਤ ਰਹਿ ਕੇ ਸ਼ੇ ਗਈ ਹੈ ਤੇ ਰਮਜ਼ਾਨ ਦੀਵਾਨਾ ਸਾਹਿਬ ਕਿਹਾ ਦੇਵੇ ਕਿ ਕਾਮਯਾਬੀ ਹਾਸਲ ਕਰਨ ਦੇ ਵਾਸਤੇ ਕੀ ਕਰਨਾ ਚਾਹੀਦਾ ਮਾਂ ਪਿਓ ਕੋਲ ਦੁਆਈਆਂ ਗਿਣਨੇ ਚਾਹੀਦੇ ਮਿਹਨਤ ਕਰਨੀ ਚਾਹੀਦੀ ਹੈ ਸਬਰ ਕਰਨਾ ਚਾਹੀਦਾ ਸ਼ੁਕਰ ਕਾਮਯਾਬੀ ਕਿਵੇਂ ਮਿਲ ਸੀ ਅੱਛਾ ਬਿਲਕੁਲ ਸੋਹਣੀ ਗੱਲ ਕੀਤੀ ਵੇ ਜਿਹੜਾ ਮਿਹਨਤ ਕਰੇ ਉਹ ਕਾਮਯਾਬ ਹੈ ਬਿਲਕੁਲ ਬਿਲਕੁਲ ਮਿਹਨਤ ਸ਼ਰਤ ਇਹ ਨਾਕ ਸੇ ਜੋ ਅੱਜ ਗਰਮੀ ਬਹੁਤ ਜ਼ਿਆਦਾ ਹੈ ਤੇ ਕੰਮ ਬੜਾ ਸਖਤ ਹੈ ਤੇ ਮਿਹਨਤ ਕਰਨੀ ਹੈ ਹਰ ਹਾਲ ਮਿਹਨਤ ਕੀਤੀ ਵਧਾਉਂਦਾ ਕੋਈ ਮਕਾਮ ਤੇ ਪਹੁੰਚਣ ਦੇ ਵਾਸਤੇ ਮਿਹਨਤ ਬਿਲਕੁਲ ਜ਼ਰੂਰੀ ਹੈ ਮਿਹਨਤ ਅਵਲੀਨ ਸ਼ਰਤ ਹੈ ਪਹਿਲੀ ਪਹਿਲੀ ਸ਼ਰਤ ਮਿਹਨਤ ਹੈ ਸੁੱਤੇ ਹੋਇਆਂ ਦੇ ਬਾਰੇ ਦੇ ਵਿੱਚ ਤਾਂ ਸਰੈਕੀ ਲੋਕ ਆਖਦੇ ਨੇ ਕਿ ਸੁੱਤੇ ਹੋਇਆਂ ਦੇ ਕੱਟੇ ਹੁੰਦੇ ਹੀ ਨਾ ਤੇ ਇਹ ਵੀ ਆਦਿਨ ਉਰਦੂ ਦੇ ਵਿੱਚ ਆਖਿਆ ਜਾਂਦਾ ਕਿ ਜੋ ਸੋਤਾ ਹੈ ਉਹ ਖੋਤਾ ਹੈ ਇਹ ਗੱਲ ਵੀ ਬਿਲਕੁਲ ਬਿਲਕੁਲ ਰਮਜ਼ਾਨ ਦੀਵਾਨਾ ਸਾਹਿਬ ਬਹੁਤ ਮਿਹਰਬਾਨੀ ਆਪਣਾ ਕੀਮਤੀ ਵਕਤ ਦੇਵਣ ਵਾਸਤੇ ਤੁਹਾ ਕੋਈ ਇਨਸ਼ਾਅੱਲਾ ਗੀਤ ਵੀ ਸੁਣੇ ਨੇ ਪ੍ਰੋਗਰਾਮ ਦੇ ਵਿੱਚ ਸਾਰੇ ਨਾਲ ਜੁੜੇ ਰਹੋ ਜੀ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਜੀ ਸਹੀ ਰਮਜ਼ਾਨ ਦੀਵਾਨਾ ਸਾਹਿਬ ਸਾਰੇ ਨਾਲ ਲੈਣ ਤੇ ਹਨ ਤੇ ਆਦੇ ਹਨ ਕਿ ਇਨਸਾਨ ਕੋਈ ਵੀ ਮਕਾਮ 'ਤੇ ਪਹੁੰਚਦਾ ਕੋਈ ਜਾ 'ਤੇ ਪਹੁੰਚਦਾ ਮਿਹਨਤ ਸ਼ਰਤ ਹੈ ਮਿਹਨਤ ਦੇ ਬਗੈਰ ਇਨਸਾਨ ਕਿਤੇ ਨਹੀਂ ਪਹੁੰਚ ਸਕਦਾ ਸ਼ਾਕਿਰ ਸ਼ੁਜਾਵਾਦੀ ਸਾਹਿਬ ਯਾਦ ਹਨ ਕਿ ਤੂੰ ਮਿਹਨਤ ਕਰ ਅਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਤੂੰ ਮਿਹਨਤ ਕਰ ਅਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਤੂੰ ਦੀਵਾ ਬਾਲ ਕੇ ਰੱਖ ਜਾ ਬਾਦੇ ਸਭਾ ਜਾਣੇ ਖੁਦਾ ਜਾਣੇ ਬਿਲਕੁਲ ਸਹੀ ਇੱਕ ਗੀਤ ਦੀ ਤਰਫ ਵੀ ਵਹਿੰਦੀ ਹੈ ਸਜਣ ਇੰਤਜ਼ਾਰ ਹੀ ਹੋਸਨ ਕਿ ਆਦਿਲ ਸਿਆਲ ਸਾਹਿਬ ਸਾਕੂ ਕਿਹੜਾ ਗੀਤ ਸੁਣੇ ਬਿਲਕੁਲ ਰਲ ਕੇ ਸੁਣਨੀ ਹੈ ਇੱਕ ਸਰਾਇਕੀ ਗੀਤ

0: ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇੜ ਦੇ ਵਿੱਚ ਸਾਰੇ ਸੱਜਣਾਂ ਕੋ ਇੱਕ ਦਫ਼ਾ ਵੱਧ ਸਤਿ ਬਿਸਮਿਲ੍ਲਾ ਜੀ ਆਇਆਂ ਨੂੰ ਬਖੈਰ ਰਾਗ ਲਏ ਮਰਹਬਾ ਜੀ। ਸਹੀ ਗੱਲ ਕਰਦੇ ਪਏ ਹੈ ਕਿਸਮਤ ਤੇ ਮਿਹਨਤ ਤੇ ਕਿ ਕਾਮਯਾਬੀ ਜਿਹੜੀ ਹੈ ਉਹ ਮਿਹਨਤ ਦੇ ਨਾਲ ਮਿਲਦੀ ਹੈ ਯਾ ਵੱਲ ਕਿਸਮਤ ਦੇ ਨਾਲ ਕਾਹਲ ਤੇ ਦੇਖਣ ਡੇਗਦੇ ਲਹਿਣ ਤੇ ਸਾਰੇ ਨਾਲ ਟਮਕਾਉਣ। ਅਸਲਾਮੁਅਲੈਕੁਮ ਕੋਈ ਨੰਨਾ ਮੁੰਨਾ ਸਾਰੇ ਨਾਲ ਸ਼ਹਿਜ਼ਾਦਾ ਲੱਗਦਾ ਪਿਆ ਲੈਣ ਤੇ ਹੈ। ਹਾਂ ਆਪਣਾ ਸੋਹਣਾ ਨਾ ਦੱਸੇ ਸੇ ਮੇਰੇ ਸੋਹਣਾ ਕੌਣ ਕਿਹੜੀ ਜਾਤ ਤੂੰ ਗੱਲ ਕਰਦਾ ਪਿਆ ਹੈ? ਗਰਾ ਮਿੱਠੂ ਤੂੰ ਸੋਹਣੇ ਸੋਹਣੇ ਗਰਾ ਮਿੱਠੂ ਤੂੰ ਮੇਰਾ ਮਿੱਠਾ ਮੇਰਾ ਮਿੱਠੂ ਜਨਾਬ ਅਬੂ ਜ਼ਰ। ਅਬੂ ਜ਼ਰ ਕਿਆ ਹਾਲ ਹੈ ਠੀਕ ਠਾਕ? ਹਾਂ ਕਿਵੇਂ ਜੀ ਜੀ ਮੈਂ ਚੰਗਾ ਵਧਾ ਤੂੰ ਸੁਣਾ ਠੀਕ ਠਾਕ ਹੈ ਖੈਰ ਅਫੀਅਤ ਹੈ? ਨਾਸ਼ਤਾ ਕੀਤਾ ਹੀ ਵੀ ਚਾਹ ਪੀਤੀ ਵੀ ਇੱਕ ਪਿਆਲਾ ਕੇ ਦੋ ਪਿਆਲੇ ਇੱਕ ਨਿੱਕਾ ਕੇ ਵੱਡਾ? ਅੱਛਾ ਗਾਵੇ ਖੀਰ ਦੀ ਚਾਹ ਕੇ ਮਾਂਜੇ ਖੀਰ ਦੀ? ਗਾਲੇ ਖੀਰ ਦੀ ਅੰਡਾ ਨਾਲ ਅੰਮੀ ਦਿੱਤਾ ਕੇ ਨਹੀਂ ਦਿੱਤਾ? ਅੱਛਾ ਬਸ ਠੀਕ ਹੈ ਬਸ ਸਹੀ ਹੈ ਆਪਣੀ ਬਾਡੀ ਬਣਾ ਫਜਰ ਫਜਰ ਨਾਲ ਜਿਹੜਾ ਨਾਸ਼ਤਾ ਨਹੀਂ ਇਹ ਭਰਪੂਰ ਅਤੇ ਮਜ਼ੇਦਾਰ ਕਿਸਮ ਦਾ ਕੀਤਾ ਕਰ ਠੀਕ ਹੈ? ਹਾਂ ਹਾਂ ਕੇਸ਼ੇ ਦੀ ਫਰਮਾਇਸ਼ ਹੈ ਅੱਜ ਕੇਸ਼ੇ ਕਿਹੜੀ ਗੱਲ ਗਿਣ ਕੇ ਆਏ ਹਾਂ ਕਿਹੜੀ ਗੱਲ ਕਰੇ ਅਸੀਂ ਸਾਡੇ ਨਾਲ? ਅੱਛਾ ਇਹ ਤਾਂ ਬਹੁਤ ਕੀਮਤੀ ਗੱਲ ਕੀਤੀ ਵੀ ਬਿਲਕੁਲ ਮੈਂ ਕਹਾਣੀ ਸੁਣਿਆ ਸਾਂ ਅੱਜ ਪ੍ਰੋਗਰਾਮ ਵਿੱਚ ਵੀ ਸੁਣਿਆ ਸਾਂ ਅਤੇ ਆਈਂਦਾ ਵੀ ਇਨਸ਼ਾਅੱਲਾ ਆਪਣੇ ਭਤਰੀਜੇ ਕੋ ਆਪਣੇ ਸੋਹਣੇ ਕੋ ਇਨਸ਼ਾਅੱਲਾ ਜ਼ਰੂਰ ਕੋਈ ਨਾ ਕੋਈ ਕਹਾਣੀ ਜ਼ਰੂਰ ਸੁਣਿਆ ਸਾਂ ਠੀਕ ਹੈ? ਖਬਰਾਂ ਦੇ ਬਾਅਦ ਇਨਸ਼ਾਅੱਲਾ ਤੱਕ ਕਹਾਣੀ ਮੈਂ ਜ਼ਰੂਰ ਸੁਣਿਆ ਸਾਂ ਠੀਕ ਹੈ? ਵਾਲੇਕੁਮ ਸਲਾਮ। ਅੱਛਾ ਹਸਨੀ ਬਲੋਚ ਕੁਛ ਜੀ ਜੀ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਅਬੂ ਜ਼ਾਰ ਖਾਨ ਆਪਣਾ ਖਿਆਲ ਰੱਖੇ ਤੇ ਇਨਸ਼ਾਅੱਲਾ 8 ਵਜੇ ਵਾਲੇ ਖਬਰਾਂ ਦੇ ਬਾਅਦ ਆਦਿਲ ਸਿਆਲ ਸਾਹਿਬ ਤੇਰੀ ਖਿਦਮਤ ਵਿੱਚ ਆਸੀ ਤੇ ਇਨਸ਼ਾਅੱਲਾ ਤੱਕ ਜ਼ਰੂਰ ਕਹਾਣੀ ਸੁਣੇ ਸੀ ਠੀਕ ਹੈ ਜੀ? ਠੀਕ ਹੈ ਬੜੀ ਮਿਹਰਬਾਨੀ ਜਜ਼ਾਕ ਅੱਲਾ ਜੀ। ਸਹੀ ਅਸਾਰੇ ਨਾਲ ਅਸਾਰੇ ਨੰਨੇ ਮੁੰਨੇ ਸ਼ਹਿਜ਼ਾਦੇ ਗਰਾ ਮਿੱਠੂ ਤੋਂ ਅਬੂ ਜ਼ਾਰ ਖਾਨ ਹਨ ਆ ਦਿਨ ਕਿ ਅਸਾਂ ਕੋ ਹਰ ਇਤਵਾਰ ਤੇ ਇੱਕ ਜਾਂ ਦੋ ਕਹਾਣੀਆਂ ਜ਼ਰੂਰ ਸੁਣਾਇਆ ਕਰੋ ਤਾਂ ਬਿਲਕੁਲ ਇਹ ਗੱਲ ਬਿਲਕੁਲ ਬਜਾ ਹੈ। ਅਸਾਰੇ ਜਿਹੜੇ ਨੰਨੇ ਮੁੰਨੇ ਸਰਾਇਕੀ ਸ਼ਹਿਜ਼ਾਦੇ ਹਨ ਉਹ ਵੀ ਸਾਇਕੋ ਸੁਣਦੇ ਪਏ ਹੁੰਦੇ ਹਨ ਤਾਂ ਇਨਸ਼ਾਅੱਲਾਹ ਇੱਕ ਐਸੀ ਮੋਟੀਵੇਸ਼ਨਲ ਕਿਸਮ ਦੀ ਇੱਕ ਸਬਕ ਅਮੋਜ਼ ਕਿਸਮ ਦੀ ਕਹਾਣੀ ਜ਼ਰੂਰ ਮੈਂ ਗਿਣ ਕੇ ਅਸਾਂ ਇੱਕ ਜਾਂ ਵੱਡੂ ਕਹਾਣੀਆਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਿਆ ਸੂ ਜਿਹਦੇ ਨਾਲ ਬੱਚਿਆਂ ਦੇ ਨਾਲ ਨਾਲ ਵੱਡਿਆਂ ਕੋ ਵੀ ਮਜ਼ਾ ਵੀ ਆ ਸੀ ਅਤੇ ਉਹਦੇ ਵਿੱਚ ਕੋਈ ਨਾ ਕੋਈ ਸਬਕ ਜ਼ਰੂਰ ਲੁਕਾ ਪਿਆ ਹੋ ਸੀ ਜਿਹਦੇ ਨਾਲ ਕਿ ਅਸਾਂ ਕੋ ਫਾਇਦਾ ਤੇ ਸੀ ਜੀ। ਸਹੀ ਇਹ ਜਿਹੜੇ ਨੰਨੇ ਮੁੰਨੇ ਅਸਾਰੇ ਜਿਹੜੇ ਬਾਲ ਹਨ ਇਹ ਅਸਾਰੇ ਮੁਸਤਕਬਿਲ ਦਾ ਬਿਹਤਰੀਨ ਸਰਮਾਇਆ ਹਨ। ਇਹਨਾਂ ਹੀ ਵੰਝ ਕੇ ਅੱਗੂ ਤੇ ਜਿਹੜਾ ਹੈ ਅਸਾਡੇ ਮੁਲਕ ਦੀ ਜਿਹੜੀ ਹੈ ਜਿਹੜੀ ਦੌੜ ਹੈ ਜਿਹੜਾ ਨਿਜ਼ਾਮ ਹੈ ਉਹ ਕੁਛ ਸੰਭਾਲਣਾ ਹੈ। ਅਗਰ ਅਸਾਂ ਚਾਹੁੰਦੇ ਹਾਂ ਕਿ ਅਸਾਰਾ ਅੱਛੇ ਲੋਕਾਂ 'ਚ ਸ਼ੁਮਾਰ ਥੀਵੇ ਅਸਾਰਾ ਕਾਮਯਾਬ ਲੋਕਾਂ ਦੇ ਵਿੱਚ ਅੱਜ ਗੱਲ ਵੀ ਕਾਮਯਾਬੀ ਦੇ ਉੱਤੇ ਥੀਂਦੀ ਪਈ ਹੈ ਕਿ ਕਾਮਯਾਬੀ ਮਿਹਨਤ ਦੇ ਨਾਲ ਥੀਂਦੀ ਹੈ ਜਾਂ ਵੱਲ ਕਿਸਮਤ ਦੇ ਨਾਲ ਮਿਲਦੀ ਹੈ ਤਾਂ ਅਗਰ ਅਸਾਂ ਚਾਹੁੰਦੇ ਹਾਂ ਕਿ ਅਸਾਰਾ ਸ਼ੁਮਾਰ ਕਾਮਯਾਬ ਲੋਕਾਂ ਦੇ ਵਿੱਚ ਥੀਵੇ ਤਾਂ ਸਾਨੂੰ ਕੁਝ ਚਾਹੀਦਾ ਕਿ ਅਸਾਂ ਆਪਣੀ ਬਾਲਾਂ ਦੀ ਤਰਬੀਅਤ ਦੇ ਉੱਤੇ ਕਾਫ਼ੀ ਮਿਹਨਤ ਕਰੂੰ ਕਿਉਂਕਿ ਸ਼ੇਰ ਖੁਦਾ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਉਹਨਾਂ ਦਾ ਫਰਮਾਨ ਹੈ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਮਰਨ ਦੇ ਬਾਅਦ ਵੀ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹੋ ਤਾਂ ਵੱਲ ਤੁਸੀਂ ਬਾਲਾਂ ਦੀ ਐਸੀ ਤਰਬੀਅਤ ਕਰੋ ਕਿ ਉਹਨਾਂ ਦੇ ਅਖਲਾਕ ਦੀ ਮਿਸਾਲ ਜ਼ਮਾਨਾ ਦੇਵੇ ਤਾਂ ਬਿਲਕੁਲ ਅਗਰ ਅਸਾਂ ਬਾਲਾਂ ਦੀ ਅਖਲਾਕਿਆਤ ਉੱਤੇ ਮਿਹਨਤ ਕਰੇ ਸੂ ਤਾਂ ਅਸਾਂ ਕੋ ਲੋਕ ਚੰਗਾ ਯਾਦ ਕਰੇ ਸਨ ਅਸਾਰੇ ਵਾਸਤੇ ਹੀ ਇਹ ਬਿਹਤਰੀਨ ਕਾਮਯਾਬੀ ਹੈ। ਦੇਖਦੇ ਹਾਂ ਲਾਈਨ 'ਤੇ ਸਾਡੇ ਨਾਲ ਕੌਣ ਹੈ ਇਨ ਟਾਈਮ? ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ।
0: ਬਿਸਮਿਲ੍ਲਾ ਸਹੀ ਕੌਣ ਤੇ ਕਿਹੜੀ ਜਾਤ ਤੂੰ ਸਾਰੇ ਨਾਲ ਇਨ ਟਾਈਮ ਮੁਖਾਤਿਬ ਹੈ? ਹਮਜ਼ਾ ਸਾਹਿਬ ਕਿਵੇਂ ਹਾਲ ਹੈ ਠੀਕ ਠਾਕ ਕਿਵੇਂ ਟਾਂਕ ਕਿਹੜੀ ਜਾਤ ਤੂੰ ਸਾਰੇ ਨਾਲ ਲੈਂਦੇ ਪਏ ਟਾਂਕ ਸਿਟੀ ਕੋਲ ਜਾਂ ਕਿ ਨਹੀਂ ਦਿਹਾਤ ਕੋਲ ਸਾਰੇ ਨਾਲ ਰਾਬਤੇ ਜਿਵੇਂ? ਅੱਛਾ ਅੱਛਾ ਦਿਹਾਤ ਕੋਲ ਕਰਦੇ ਪਏ ਮੈਂ ਕੋ ਪਤਾ ਤੂੰ ਕੋ ਬਹੁਤ ਮਿੱਠੀ ਸਰਾਇਕੀ ਆਉਂਦੀ ਹੈ ਲੇਕਿਨ ਸਾਰੇ ਨਾਲ ਲੈਂਦੇ ਨਹੀਂ ਵੇ ਪਏ ਲੇਕਿਨ ਮੈਂ ਤੁਹਾਡੀ ਮੁਹੱਬਤ ਦਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਵੱਧ ਵੀ ਘੰਟੀ ਕੀਤੀ ਹੈ ਕਿ ਆਖਸੋ ਸਹੀ ਮਿਹਨਤ ਕਾਮਯਾਬੀ ਜਿਹੜੀ ਹੈ ਮਿਹਨਤ ਦੇ ਨਾਲ ਮਿਲਦੀ ਹੈ ਜਾਂ ਜਿਹੜਾ ਇਹ ਕਿਸਮਤ ਦੇ ਨਾਲ ਮਿਲਦੀ ਹੈ, ਕਿਆ ਆਖਦੇ ਹੋ ਇਹਦੇ ਬਾਰੇ ਚ? ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਰਹਿਮਾਨ ਬਾਬਾ ਯੋ ਸ਼ੇਰ ਦਾ ਕਹਿਣਾ ਚ ਅਕਲ ਮਗਵਾੜਾ ਰਹਿਮਾਨਾ ਬਖਤ ਦੇ ਖਦੇ ਇਹ ਦਾ ਖਬਰ ਹਾਂ ਕਿ ਜੀ ਕਹਿੰਦਾ ਖਲਕ ਕਿਸਮਤ ਲਾ ਪਾਰਾ ਦਾ ਖਬਰ ਹੈ ਕਈ ਬਿਲਕੁਲ ਬਿਲਕੁਲ ਕਿਸਮਤ ਅਮਾਲ ਸਹੀ ਡੇਰ ਖੁਸ਼ ਖਬਰ ਖਬਰ ਹੈ ਵਕੜਾ ਲੈ ਬਿਲਕੁਲ ਦ ਖਬਰ ਹੈ ਬਾਂਦੇ ਇਨਸ਼ਾਅੱਲਾ ਮੁਝ ਖਬਰ ਹੈ ਕਹੂ ਚੇ ਕਿਸਮਤ ਚਰੰਗੀ ਸ਼ੱਕੇ ਜੀ ਬਿਲਕੁਲ ਦਾ ਤਾਸੁ ਡੇਰ ਛਲੇ ਖਬਰ ਹੈ ਵਕੜਾ ਲੈ ਜੀ ਮੁਹੱਬਤ ਦਾ ਮੁਝ ਤਾਸੁ ਤਾ ਹਰ ਕਲੈ ਵਾਯੂ ਡੇਰਾ ਮੰਨਣਾ ਜੀ ਪ੍ਰੋਗਰਾਮ ਚ ਤਾਸੁ ਸ਼ਿਰਕਤ ਵਕੜਾ ਲੈ ਡੇਰਾ ਮੰਨਣਾ ਅੱਲਾ ਹਾਫਿਜ਼ ਜੀ ਸਹੀ ਸਾਰੇ ਨਾਲ ਇੱਕ ਪਸ਼ਤੂਨ ਭਰਾ ਟਾਈਮ ਲੈਣ ਤੇ ਹਨ ਡਾਢੀ ਸੋਹਣੀ ਤੇ ਮਜ਼ੇਦਾਰ ਗੱਲ ਕਰ ਗਏ ਤੇ ਮਜ਼ੇਦਾਰ ਪੁਆਇੰਟ ਦੀ ਤਰਫ ਇਸ਼ਾਰਾ ਕਰਕੇ ਗਏ ਨਿਊਜ਼ ਬੁਲੇਟਿਨ ਦੇ ਬ੍ਰੇਕ ਦੇ ਬਾਅਦ ਇਨਸ਼ਾਅੱਲਾ ਪਸ਼ਤੂਨ ਭਰਾ ਦੀ ਜਿਹੜੀ ਗੱਲ ਹੈ ਉਹਦੇ ਉੱਤੇ ਅਸਾਂ ਜਿਹੜਾ ਹੈ ਆਪਣੀ ਗੁਫ਼ਤਗੂ ਜਾਰੀ ਕਰੇ ਸੂ ਕਿ ਜਿਹੜਾ ਹੈ ਕਿਸਮਤ ਚੰਗੀ ਬਣਦੀ ਕਿਵੇਂ ਇੱਕ ਲਹਿਨ ਤੇ ਦੇਖਣ ਗਿਣਨੇ ਕਿ ਆਖਰੀ ਕਾਲਰ ਸਾਰੇ ਨਾਲ ਕੌਣ ਹੈ ਵੱਧ ਤੋਂ ਖਬਰਨਾਮੇ ਦੀ ਛੋਟੀ ਜਿਹੀ ਬ੍ਰੇਕ ਗਿਣ ਸੂ ਅਸਲਾਮੁ ਅਲੈਕੁਮ ਅਲਹਮਦੁਲਿਲਾ ਜੀ ਕੌਣ ਕਿੱਥੋਂ ਗੱਲ ਕਰੇ ਦੇ ਪਏ ਵੇ ਅਹਿਮਦ ਬੰਦੀਵਾਲ ਸਾਹਿਬ ਚਰੰਗੇ ਸ਼ਾਇਓ ਜੀ ਖੈਰ ਖਰੀਅਤ ਦਾ ਅਲਹਮਦੁਲਿਲਾ ਸਰਾਏ ਕੀ ਪ੍ਰੋਗਰਾਮ ਫੁੱਲਾਂ ਬਾਰੀ ਚੰਗੇ ਤਾਸੋ ਤਾਂ ਚਰੰਗੇ ਲੱਗੀ ਜੀ ਬਿਲਕੁਲ ਬਿਲਕੁਲ ਦਾਖੋ ਤਾਸੋ ਮੀਨਾ ਮੁਹੱਬਤ ਜੀ ਚ ਤਾਸੋ ਮੁਝ ਸਰ ਮੁਹੱਬਤ ਲਰੋ ਅੱਲਾ ਪਾਕ ਦੇ ਤਾਸੋ ਸਰ ਮੁਹੱਬਤ ਲਰੀ ਵਾਲੇਕੁਮ ਸਲਾਮ ਦਾ ਬਾਬਾ ਚ ਨਨ ਟਾਪਿਕ ਹਵਾਲੇ ਸਰ ਅਬਾ ਗੁਫ਼ਤਗੂ ਕਹੂ ਚ ਦਾ ਕਾਮਯਾਬੀ ਚ ਦਾ ਕਿਸਮਤ ਸਰ ਮਿਲਵੇ ਜੀ ਕਾ ਮਿਹਨਤ ਸਰਾ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਡੇਰਾ ਮੰਨਣਾ ਜੀ ਨਿਊਜ਼ ਬੁਲੇਟਿਨ ਯਾਉ ਜਾਨ ਮੰਨਣਾ ਜੀ ਡੇਰਾ ਮੰਨਣਾ ਜੀ ਜਨਾਬ ਨਿਊਜ਼ ਬੁਲੇਟਿਨ ਦੇ ਬ੍ਰੇਕ ਦਾ ਟਾਈਮ ਆ ਗਿਆ ਹੈ ਲੇਕਿਨ ਸਰਾਇਕੀ ਪ੍ਰੋਗਰਾਮ ਜਾਰੀ ਰਹਾ ਸੀ ਦਰਮਿਆਨ ਦੇ ਵਿੱਚ ਵਿਚਾਲੇ ਦੇ ਵਿੱਚ ਇੱਕ ਛੋਟਾ ਜਿਹਾ ਖਬਰਾਂ ਦਾ ਅਸਾਂ ਵਕਫਾ ਗਿਣਦੇ ਪਏ ਹਾਂ ਉਹਦੇ ਬਾਅਦ ਸਰਾਇਕੀ ਪ੍ਰੋਗਰਾਮ ਤੁਸੀਂ ਸੁਣਦੇ ਰਹੇ ਤਾਂ ਫਿਲਹਾਲ ਸੁਣੋ ਤਾਜ਼ੀਆਂ ਖਬਰਾਂ ਕਿ ਅੱਜ ਦੇ ਕਣ ਖਬਰਨਾਮਾ ਕਿ ਆਦਾ ਹੈ ਅੱਜ ਦੇ ਖਬਰਨਾਮੇ ਦੇ ਵਿੱਚ ਕਿ ਹਾਲ ਅਹਿਵਾਲ ਹੈ ਦੁਨੀਆਂ 'ਚ ਕੀ ਥੀਂਦਾ ਪਈ ਹੈ ਪਾਕਿਸਤਾਨ 'ਚ ਕੀ ਥੀਂਦਾ ਪਈ ਹੈ ਮੌਸਮ ਦੀ ਕਿਆ ਸੂਰਤ ਹਾਲ ਹੈ ਇਹ ਸਾਰੇ ਕੋਲੋਂ ਵੀ ਬਾਖਬਰ ਰੱਖਣ ਰੇਡੀਓ ਅਮਨ 88.4 ਟਾਂਗ ਜ਼ਰੂਰੀ ਸਮਝਦਾ ਹੈ ਤਾਂ ਸਾਡੇ ਸੱਜਣ ਜਿੱਥੇ ਜਿੱਥੇ ਵੀ ਸਾਨੂੰ ਸੁਣਦੇ ਪਏ ਹਨ ਉਹਨਾਂ ਕੋਲ ਅਸਾਂ ਹਾਲਾਤ ਕੋਲੋਂ ਬਾਖਬਰ ਰੱਖਣ ਵਾਸਤੇ ਨਿਊਜ਼ ਬੁਲੇਟਿਨ ਦੀ ਬ੍ਰੇਕ
1: It's 8 o'clock.
2: It's 8 o'clock.
1: Hourly time check is brought to you by Radio Aman. Jan Rang Aman.
3: دا وخت تاسو Radio Aman Network اوري.
4: اوس د خبرونو وخت شوه دی. راځي چې خبرونه واورو.
5: بسم الله الرحمن الرحیم السلام علیکم دا گواز دا ریڈیو امن 88.4 نیٹ ورک تی دو دی وقت مهم خبرو نصر عظیم لیاقت خان حکومت پیٹرولیم مصنوعات نرخونو تایون نظام کې تبدیلې کولو سره روزنه بنیاد باندې مقرر کولو فیصله کړی ده. دې مقصد لپاره آئل اینڈ گیس ریګولیټری اتارټي اوګرته روزنه نرخونو تعین کولو اختیار ورکړی شوی دی. نرخونه به اوګرا ویب سایټ باندې جری کولی شي. وفاقي پیټرولیم وزیر علي پرویز ملک ویلي دي چې د عالمي حالاتو په رڼا کې ټوله دنیا کې تیلو نرخونو کې مسلسل اضافه روانه ده. هېتې کې یو ځل بیا کشیدګي زیاته شوې ده. دې له وجې عالمي تیلو منډۍ سخت دباو او بحران سره مخ ده. علي پرویز ملک ویلي دي چې وزیر اعظم او وفاقي کابینه فیصله کړې ده اوګرا به روزانه بنیاد باندې پیٹرولیم مصنوعات نرخونو تعین کوي. اوس به اوګرا حکومت نه منظورې اخیستلو بغیر د پیټرولیم مصنوعات نرخونو تعین کولی شي. ولې بل حکومت پیټرول او ډیزل نوې نرخونو اعلان کړی دی. وفاقي حکومت پیټرولیم مصنوعات نرخونو کې اضافه اعلان کولو سره مرسله جاری کړې ده. د پیټرولیم ډیویژن تر مخه نوې نرخونو اطلاع به روانې میاشتې شلمې نیټې پورې کیږي. د پیټرولو نرخ کې 5.40 روپۍ یو لیټر اضافه کړې شوې ده چې غینا بعد پیټرولو نوې نرخ 3.45 روپۍ ټکلې شوې دي او د ډیزلو په یو لیټر نرخ کې 1.15 روپۍ اضافه کړې شوې ده. نو اینه بعد ډیزلو نوې نرخ 3.45 روپۍ یو لیټر مقرر شوې دي. آل پاکستان پیٹرول پمپ اونر ایسوسیشن د حکومت مجوزہ پیٹرولیم پرائز ڈی ریگولیشن پالیسی مسترد کړي او خبر درې ور کړې دي. فیصله واپس نو واستل شو راتلونکي هفته احتجاج او هړتال اعلان کېدل شي. آل پاکستان پیٹرول پمپ اونر ایسوسیشن چیئرمین نعمان علی بٹ ویلي دي چې د حکومت طرف نه مترف کړي شوې نوې پالیسی پیٹرول پمپ مالکانو لپاره قبول نه ده. پیٹرول پمپ اونر ایسوسیشن مطالبه کړې ده چې حکومت د فیصله باندې نظر سنی اوګری ټول متعلقہ فریقین د اعتماد کې واهلی او رتلن کې له عمل د تویکړي. پیټرول پمپ ایسوسیشن له خوا ویل شوی دی چې مسایلو ټول بوج پیټرول پمپ مالکانو باندې اچول مناسب نه دي. آئل مارکیټینګ کم نه یو سره نرخونو تعین نه مخکې ټول اسټیک هولډر سره مشوره ضروری ده. نعمان علی بٹ ویلي دی چې ټول ملک کې کم زیات 15,000 پیټرول پمپ مالکان نوې پالیسۍ باندې سخت تفضات لري. مجوزہ ڈی ریگولیشن پالیسۍ نه تیلو ټینکر، تیلو ترسیل او نرخونو تعین موجوده نظام متاثر کیږي. کشمیر بند دی ریاست ته هغه کولو کړی. پاکستان پیپلز پارٹی چیئرمین بلاول بٹو زرداری ولی دی کچیر ریاست تبنای خرم سکولو کولی شي. کشمیر بند دی هغه کولو کولو لپاره د کردار ادا کړی. انتخابی جلسه ته خطاب کولو په دوران بلاول بٹو ولی دی چې سیاست دنانو کار صرف اقتدار حاصل کول نه بلکې عوامو مسایلو لپاره आवाज اوچتونی وی. بلاول بٹو ولی دی چې یو سیاست دان خپل ذمہ داری نه پوره کوي بحران پیدا کیږي او غیر سیاسي قوتونه او انتها پسند عناصر ته ځای ملويږي. پیپلز پارٹی چیئرمین ولی دی چې حکومت او مظاهرینو په منځ کې تنازع حل کولو لپاره مصلحتي کمیشن جوړولو تجویز ورکړو. ولی حکومت او احتجاج کوونکو طرف نه مثبت رد عمل نه دی راغلی. بلاول بٹو مطالبہ کړی دا چې حکومت کمیشن رپورٹ راتللو پورې کروائیں بند کړي ځکه چې مظاهرین احتجاج ختم کولو سره کورونا ته واپس لاړ شي. پاکستان بھارت جازونو باندې فضائی حدود پابندی کی توسیع کړی دا. پاکستان فضائی حدود استعمال پابندی کی دا راتلن کی میاشتې 40 منټې پورې توسیع کړی شوی دا. پاکستان دا بھارت جازونو باندې فضائی حدود پابندی کی توسیع کړی دا. پاکستان ایئرپورٹس اتارٹی بھارت جازونو لپاره پاکستان فضائی حدود بندش کی توسیع کولو سره نوې نوټم جاری کړی دی. دا بھارت رجسٹریشن لرونکي ټول جازونو بھارت ایئرلائنز اپریټر او لیز باندې حاصل کړی شوی. بھارت جازونو باندې پاکستان فضائی حدود استعمال پابندی کی درتلن کی میاشتے 40 منٹے پورے توسیع کڑی شوی دا. پاکستان ایئرپورٹ اتارٹی ولی دی چې دغه پابندی بھارت فوجی جازونو باندې لاگو دا. هغه پاکستان فضائی حدود نشی استعمال کولی. وضیح دی چې پاکستان د 13 کال اپریل میاشتې 30 منٹے نه بھارت جازونو لپاره خپل فضائی حدود بند کړی دی. د خیبر پختونخوا حکومت پیټرولیم مصنوعاتو نرخونو کې اضافه باندې وفاقي حکومت باندې سخت تنقید کړی دی. ولې دی چې حکومت خپل معاشي

0: ਦਾਏ ਕਲਬੀ ਖਾਨ, ਕੀ ਹਾਲ ਹੈ? ਕਿੰਨਾ ਹੈ ਤੇਰਾ? ਕਿਹੜਾ ਕਲਬੀ?
1: ਰਾਹਿਬ ਕਲਬੀ।
0: ਰਾਹਿਬ ਕਲਬੀ, ਤੇਰੀ ਤੇ ਅਬੂ ਜ਼ਾਰ ਦੀ ਆਵਾਜ਼ ਮਿਲਦੀ ਹੈ ਭਰਾ ਤਾਂ ਨਹੀਂ ਵੇ? ਹਾਂ ਡਿੱਠਾ ਹੀ ਨਾ, ਮੈਂ ਸਿਆਣ ਗਿਆ ਮੈਂ ਕਿ ਆਵਾਜ਼ ਬੜੀ ਸੋਹਣੀ ਹੈ। ਕੇ ਤੇਰੀ ਕਿਹੜੀ ਫਰਮਾਇਸ਼ ਹੈ?
1: ਮੈਂ ਹਮਦਾਇਆ।
0: ਅੱਛਾ, ਹਮਦਾਇਆ ਕਲਬੀ ਹੈ? ਅੱਛਾ, ਕੀ ਆਖਸੇ ਹੈ? ਕੀ ਆਖਣਾ ਚਾਹੁੰਦਾ? ਕੀ ਫਰਮਾਇਸ਼ ਹੈ? ਨਾਸ਼ਤਾ ਕੀਤਾ ਕਿ ਨਾ? ਤੈਂ ਵੀ ਤੈਂ ਕੀਤਾ ਕਿ ਤੈਂ ਨਹੀਂ ਕੀਤਾ?
1: ਫਜਰ ਕੋ ਕਰੇਨਾ।
0: ਫਜਰ ਕੋ ਤੇ ਹੁਣ ਕੇਸ਼ ਪੇਸ਼ੀ ਹੈ?
1: ਹੁਣ ਰੋਟੀ ਖਾਣ ਲੱਗਿਆ।
0: ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਚੰਗੀ ਆਦਤ ਹੈ ਸਵੇਰੇ ਸਵੇਰੇ ਨਾਸ਼ਤਾ ਕਰਨ। ਅਸਾਂ ਤਾਂ ਅਜਣ ਤੱਕ ਵੀ ਨਹੀਂ ਕੀਤਾ। ਸਾਰਾ ਕੁਛ ਸਲਾਮ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਸਹੀ ਅਬੂ ਜ਼ਰ ਹੈ ਸਾਰੇ ਨਾਲ ਹਨ ਅਤੇ ਕਲਬੀ ਉਹਨਾਂ ਦਾ ਵਿਰਾ ਹੈ। ਮੈਂ ਕੁਛ ਸਮਝ ਨਹੀਂ ਆਉਂਦੀ ਪਈ ਕਿ ਹਮਦਾਇਆ ਕਲਬੀ ਹੈ ਜਾਂ ਰਾਹਿਬ ਕਲਬੀ, ਨਾ ਦੀ ਸਮਝ ਨਹੀਂ। ਬਹਰਲ ਕਨਫਰਮ ਕਰੇ ਸੂੰ, ਸਾਡਾ ਭਤਰੀਜਾ ਹੈ, ਸਾਡਾ ਸ਼ਹਿਜ਼ਾਦਾ ਹੈ, ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਥੀਂਦੇ ਹਨ। ਬਹਿ ਵੀ ਜਿਹੜੇ ਸਾਡੇ ਵਸੇਬ ਦੇ ਜਿਹੜੇ ਛੋਟੇ ਛੋਟੇ ਨੰਨੇ ਮੁੰਨੇ ਸ਼ਹਿਜ਼ਾਦੇ ਹਨ, ਉਹਨਾਂ ਕੋਲ ਵੀ ਮੈਂ ਆਖਸਾਂ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਥੈ ਕਰੋ। ਆਖਰੀ ਕਾਲ ਗਿਣਨੀ ਹੈ, ਕਾਲ ਆਉਂਦੀ ਪਈ ਲਾਈਨ 'ਤੇ, ਸੱਜਣ ਖਫੇ ਥੀਂਦੇ ਨਹੀਂ ਤੇ ਬਾਅਦ ਵਾਤ ਅਬੂ ਜ਼ਰ ਅਤੇ ਸਾਰੇ ਸੱਜਣਾਂ ਕੋਲ ਹੀ ਮੈਂ ਕਹਾਣੀ ਸੁਣੇ ਸਾਂ। ਅਸਲਾਮੁ ਅਲੈਕੁਮ। ਦਾਇਆ ਕਲਬੀ ਹੈ ਜੀ ਜੀ, ਠੀਕ ਹੈ ਅਬੂ ਜ਼ਰ ਖਾਨ, ਤੂੰ ਅਕੂ ਅਸਾਂ ਕਹਾਣੀ ਸੁਣੇ ਨੇ, ਤੂੰ ਵਤ ਕਹਾਣੀ ਸੁਣ, ਠੀਕ ਹੈ ਜੀ। ਸਹੀ ਹੈ, ਕਹਾਣੀ ਦੀ ਫਰਮਾਇਸ਼ ਆਉਂਦੀ ਪਈ ਅਤੇ ਬੱਚਿਆਂ ਦਾ ਜ਼ਰਾ ਜ਼ਿੱਦ ਆਉਂਦਾ। ਸਹੀ, ਮੈਂ ਕੋਈ ਪਤਾ ਹੈ ਨਾ, ਜਿਤਨੇ ਤੱਕ ਪੂਰਾ ਨਾ ਕੀਤਾ ਵਜੇ ਨਾ, ਇਹ ਤਾਂ ਉਹ ਜ਼ਰਾ ਹੈ ਨਾ ਹੁੰਦਾ ਹੈ, ਅਤੇ ਇਹ ਜ਼ਰਾ ਜ਼ਿੱਦ ਹੈ, ਇਹ ਵੈਸੇ ਅੱਛਾ ਜ਼ਿੱਦ ਹੈ। ਅੱਛੀ ਗੱਲ ਹੈ ਕਿ ਕਹਾਣੀ ਜ਼ਰੂਰ ਸੁਣਾਉਣੀ ਚਾਹੀਦੀ ਹੈ। ਬਿਲਕੁਲ, ਮੈਂ ਥੋੜ੍ਹਾ ਜਿਹਾ ਆਪਣਾ ਗਲਾ ਸਾਫ਼ ਕਰਾਂ ਚਾ, ਇੱਕ ਘੁੱਟ ਪਾਣੀ ਪੀ ਗਿਆ ਅਤੇ ਬਾਅਦ ਕਹਾਣੀ ਸ਼ੁਰੂ ਕਰੇ ਨਾ। ਜੀ ਜਨਾਬ, ਅੱਧ ਹਿੰਦ ਕੇ ਇੱਕ ਦਿਹਾਤ ਦੇ ਵਿੱਚ ਅਹਿਮਦ ਨਾਂ ਦਾ ਇੱਕ ਛੋਟਾ ਜਿਹਾ ਨੰਨਾ ਮੁੰਨਾ ਸ਼ਹਿਜ਼ਾਦਾ ਰਹਿੰਦਾ ਹੈ, ਜੋ ਕਿ ਤਾਲੀਮ ਦੇ ਵਿੱਚ ਸਕੂਲ ਦੇ ਵਿੱਚ ਥੋੜ੍ਹਾ ਜਿਹਾ ਕਮਜ਼ੋਰ ਹੈ। ਸਬਕ ਜਿਹੜਾ ਹੈ ਉਹ ਕੋ ਜਲਦੀ ਯਾਦ ਨਹੀਂ ਥੀਂਦਾ, ਜਬਕਿ ਉਹਦੇ ਨਾਲ ਦੇ ਜਿਹੜੇ ਬਹਿ ਬਾਲ ਹਨ ਉਹ ਜਲਦੀ ਯਾਦ ਕਰ ਗਿੰਦੇ ਹਨ ਅਤੇ ਉਹਨਾਂ ਦੇ ਚੰਗੇ ਚੰਗੇ ਨੰਬਰ ਆਉਂਦੇ ਹਨ। ਇੱਕ ਦੀ ਵਾਰ ਅਹਿਮਦ ਡਾਢਾ ਖਫਾ ਥੀ ਕੇ, ਮੂੰਜਾ ਥੀ ਕੇ, ਅਤੇ ਇੱਕ ਜਿਹੜਾ ਹੈ ਕਿੱਕਰ ਦੇ ਦਰਖਤ ਥੱਲੇ ਬਾਂਧ ਕੇ ਬਹਿ ਗਿਆ। ਡਾਢਾ ਖਫਾ ਅਤੇ ਮੂੰਜਾ ਬੈਠਾ ਹੈ ਕਿ ਮੇਰੀ ਕਿਸਮਤ ਚੰਗੀ ਨਹੀਂ, ਦੇਖੋ ਉਹਨਾਂ ਦੀ ਕਿਸਮਤ ਕਿਹੜੀ ਚੰਗੀ ਹੈ ਕਿ ਉਹ ਜਿਹੜੇ ਹਨ ਚੰਗੇ ਨੰਬਰ ਗਿਣਵੇਂ ਹਨ, ਉਹਨਾਂ ਕੋਲ ਜਿਹੜਾ ਹੈ ਕੱਪ ਮਿਲਦਾ, ਟਰਾਫੀ ਮਿਲਦੀ ਹੈ। ਖਫਾ ਬੈਠਾ ਹੀ ਤੀਆ ਕਿ ਇੱਕ ਚਿੱਟੇ ਰੰਗ ਦੀ ਪਰੀ ਜਿਹੜੀ ਹੈ ਦਰਖਤ ਦੇ ਪਿੱਛੋਂ ਕੋਲੋਂ ਨਿਕਲੀ, ਆਪਣੇ ਪਰ ਹਿਲੈਂਦੇ ਹੋਏ ਹੱਥ ਦੇ ਵਿੱਚ ਛੜੀ ਹੁੰਦੀ ਹੈ, ਆ ਕੇ ਤੇ ਪੁੱਛਸ ਕਿ ਅਹਿਮਦ ਪੁੱਤਰ ਕਿਉਂ ਖਫਾ ਬੈਠੇ ਤੀਆ? ਤਾਂ ਅਹਿਮਦ ਆਖਿਆ ਕਿ ਖਫਾ ਮੈਂ ਇਹ ਗੱਲ 'ਤੇ ਹਾਂ ਕਿ ਮੇਰੇ ਨਾਲ ਦੇ ਜਿਹੜੇ ਸੰਗਤੀ ਹਨ ਉਹਨਾਂ ਦੇ ਤਾਂ ਡਾਢੇ ਚੰਗੇ ਨੰਬਰ ਆ ਜਾਂਦੇ ਹਨ, ਉਹਨਾਂ ਕੋਲ ਸਕੂਲ ਦੇ ਵਿੱਚ ਜਿਹੜਾ ਹੈ ਹੈੱਡ ਮਾਸਟਰ ਅਤੇ ਉਸਤਾਦ ਕੱਪ ਦਿੰਦੇ ਹਨ, ਟਰਾਫੀਆਂ ਦਿੰਦੇ ਹਨ, ਮੈਡਲ ਦਿੰਦੇ ਹਨ, ਜਬਕਿ ਮੇਰੇ ਨੰਬਰ ਡਾਢੇ ਘੱਟ ਆਉਂਦੇ ਹਨ। ਉਹਨਾਂ ਵਾਲਾਂ ਕੋਲ ਘਰ ਦੇ ਵਿੱਚ ਵੀ ਇਨਾਮ ਮਿਲਦੇ ਹਨ, ਉਹਨਾਂ ਦੀ ਹੌਸਲਾ ਅਫਜ਼ਾਈ ਥੀਂਦੀ ਹੈ, ਉਹਨਾਂ ਕੋਲ ਸੋਹਣੇ ਸੋਹਣੇ ਗਿਫਟ ਮਿਲਦੇ ਹਨ, ਜਬਕਿ ਮੇਰੇ ਨੰਬਰ ਘੱਟ ਆਉਂਦਨ। ਮੈਂ ਘਰ ਵਹਿੰਦਾ ਹਾਂ ਅਤੇ ਮੈਂ ਕੋ ਗਿਫਟ ਨਹੀਂ ਮਿਲਦੇ, ਮੈਂ ਸ਼ਰਮਿੰਦਾ ਹੋਣਾ ਹਾਂ, ਮੇਰਾ ਦਿਲ ਆਦਾ ਹੈ ਕਿ ਮੈਂ ਸਕੂਲ ਛੋੜ ਦੇਵਾਂ, ਮੇਰੀ ਕਿਸਮਤ ਡਾਢੀ ਬੇਕਾਰ ਹੈ ਕਿ ਮੇਰੇ ਕੋ ਚੰਗੇ ਨੰਬਰ ਨਹੀਂ ਆਉਂਦੇ ਪਏ। ਤਾਂ ਪਰੀ ਨੇ ਆਖਿਆ ਕਿ ਅਹਿਮਦ ਖਫਾ ਨਹੀਂ ਥੀ ਹੋਣਾ, ਪਰੇਸ਼ਾਨ ਨਹੀਂ ਥੀ ਹੋਣਾ, ਕਾਮਯਾਬੀ ਜਿਹੜੀ ਹੈ ਉਹ ਸਿਰਫ ਕਿਸਮਤ ਉੱਤੇ ਇਨਹਿਸਾਰ ਨਹੀਂ ਕਰੇਂਦੀ, ਸਿਰਫ ਕਿਸਮਤ ਦੀ ਵਜ੍ਹਾ ਕੋਲ ਨਹੀਂ ਮਿਲਦੀ, ਬਲਕਿ ਕਾਮਯਾਬੀ ਜਿਹੜੀ ਹੈ ਉਹ ਮਿਹਨਤ ਦੇ ਵਿੱਚ ਲੁਕੀ ਪਈ ਹੈ। ਤੂੰ ਆਪਣਾ ਦਿਲ ਛੋਟਾ ਨਾ ਕਰ, ਤੂੰ ਹਮੇਸ਼ਾ ਵਕਤ 'ਤੇ ਸਕੂਲ ਗਿਆ ਕਰ, ਵਕਤ 'ਤੇ ਛੁੱਟੀ ਕੀਤੀ ਕਰ, ਆਪਣੇ ਪਿਓ ਮਾਂ ਦੀ ਗਾਲ ਮੰਨੀ ਕਰ, ਆਪਣੀ ਮਾਂ ਦੇ ਦੋਈਆਂ ਗਿੱਧੇ ਕਰ, ਨਾਲ ਉਸਤਾਦਾਂ ਦੀ ਦੁਆ ਗਿੱਧੀ ਕਰ, ਉਸਤਾਦਾਂ ਦੇ ਨਾਲ ਅਦਬ ਦੇ ਨਾਲ ਪੇਸ਼ ਆਇਆ ਕਰ, ਆਪਣੇ ਜਿਹੜੇ ਹਮ ਜਮਾਤ ਸੰਗਤੀ ਹਨ ਕਲਾਸ ਵਿੱਚ ਕਲਾਸ ਫੈਲੋ ਹਨ ਉਹਨਾਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿ, ਅਖਲਾਕ ਦੇ ਨਾਲ ਰਹਿ, ਪੰਜ ਵਕਤ ਨਮਾਜ਼ ਪੜ੍ਹ। ਇਨਸ਼ਾਅੱਲਾ ਤੂੰ ਦੇਖੇ ਜਿਹੜਾ ਆਉਣ ਵਾਲਾ ਸਾਲ ਹੈ ਇਹਦੀ ਵੀ ਜਿਹੜਾ ਨਤੀਜਾ ਸੀ ਤੇਰੇ ਨੰਬਰ ਸਭ ਤੋਂ ਚੰਗੇ ਹੋ ਸਨ। ਪਰ ਇਹ ਗੱਲ ਕਰੇਂਦੇ ਹੋਏ ਆਪਣੇ ਪਰਾਂ ਕੋ ਹਿਲਾਇਆਸ, ਪਰਾਂ ਕੋ ਹਿਲਾ ਕੇ ਅਤੇ ਉੱਥੋਂ ਗਾਇਬ ਥੀ ਗਈ ਹੈ। ਉਹ ਪਰੀ ਦਾ ਵੰਜਣ ਹੈ ਕਿ ਅਹਿਮਦ ਦੇ ਅੰਦਰ ਇੱਕ ਬਿਹਤਰੀਨ ਕਿਸਮ ਦਾ ਜਜ਼ਬਾ ਪੈਦਾ ਥਿਆ, ਜਿਹੜਾ ਬਸਤਾ ਅਹਿਮਦ ਨੇ ਬੁਕਾਇਆ ਹੈ ਵੱਲ ਉਹ ਕੁਚਾ ਕੇ ਮੋਢੇ 'ਤੇ ਇੱਕ ਨਵੇਂ ਜਜ਼ਬੇ, ਇੱਕ ਨਵੀਂ ਜਸਤਜੂ ਦੇ ਨਾਲ ਘਰ ਗਿਆ। ਆਪਣੀ ਮਾਂ ਪਿਓ ਦਾ ਆਖਾ ਮੰਨਣ ਸ਼ੁਰੂ ਕਰ ਦਿੱਤਾ। ਉਸਤਾਦਾਂ ਦੀ ਜਿਹੜਾ ਇਹ ਦੁਹੀਆਂ ਗਿਣਨ ਲੱਗ ਗਿਆ। ਵਕਤ 'ਤੇ ਸਕੂਲ ਵਹਿੰਦਾ ਆਈ, ਵਕਤ 'ਤੇ ਸਕੂਲ ਕੋਲ ਆਉਂਦਾ ਆਈ, ਤਾਂ ਇਵੇਂ ਥੀਂਦਾ ਥੀਂਦਾ ਵਕਤ ਗੁਜ਼ਰਦਾ ਗਿਆ। ਜਿਹੜੇ ਵੇਲੇ ਰਿਜ਼ਲਟ ਦਾ ਟਾਈਮ ਆਇਆ ਤਾਂ ਉਹਦੇ ਸੰਗਤੀ ਉਹਦੇ 'ਤੇ ਖਿਲਦੇ ਹਨ, ਆਦੇ ਹਨ ਕਿ ਅੱਜ ਵੱਧ ਅਹਿਮਦ ਜਿਹੜਾ ਇਹ ਪੁਜ਼ੀਸ਼ਨ ਨਗਿਨ ਸੀ ਅਤੇ ਅਸਾਂ ਪੁਜ਼ੀਸ਼ਨ ਗਿਣਵੇ ਸੂੰ। ਅਤੇ ਜਿਹੜੇ ਵੇਲੇ ਰਿਜ਼ਲਟ ਦਿੱਤਾ ਗਿਆ, ਰਿਜ਼ਲਟ ਅਨਾਊਂਸ ਕੀਤਾ ਗਿਆ ਸਪੀਕਰ 'ਤੇ, ਤਾਂ ਅਹਿਮਦ ਫਸਟ ਪੁਜ਼ੀਸ਼ਨ ਕੀਤੀ ਆਈ। ਅਹਿਮਦ ਡਾਢਾ ਖੁਸ਼ ਥਿਆ, ਅਹਿਮਦ ਕੋ ਟਰਾਫੀ ਮਿਲੀ, ਇਨਾਮਾਤ ਮਿਲੇ, ਹੌਸਲਾ ਅਫਜ਼ਾਈ ਥਈ। ਘਰ ਆਇਆ, ਮਾਂ ਨੇ ਮੱਥੇ ਕੋ ਚੁੰਮਾ ਅਤੇ ਪੁੱਤਰ ਕੋ ਜਿਹੜਾ ਹੈ ਗਿਫਟ ਦਿੱਤੇ। ਚਾਚੀਆਂ ਮਾਮੀਆਂ ਨੇ ਵੀ ਗਿਫਟ ਦਿੱਤੇ ਅਤੇ ਆਖ ਕੇ ਅਹਿਮਦ ਪੁੱਤਰ ਅੱਜ ਤੈਂ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਤਾਂ ਅਹਿਮਦ ਆਖਿਆ ਕਿ ਅੰਮੀ ਜੀ, ਜਿਹੜੀ ਮੈਂ ਕੋ ਕਾਮਯਾਬੀ ਨਹੀਂ ਮਿਲਦੀ ਪਈ ਉਹਦੇ ਵਿੱਚ ਮੇਰੀ ਕਮੀ ਹੈ। ਮੈਂ ਤੁਹਾਡੀ ਗੱਲ ਨਾ ਮੰਨਦਾ, ਮੈਂ ਤੁਹਾਡੇ ਅੱਗੇ ਉੱਚਾ ਲੈਂਦਾ ਹਾਂ, ਮੈਂ ਵਕਤ ਉੱਤੇ ਹੋਮਵਰਕ ਨਾ ਕਰਦਾ, ਮੈਂ ਉਸਤਾਦ ਦੀ ਗੱਲ ਨਾ ਮੰਨਦਾ। ਜਿਹੜੇ ਵੇਲੇ ਮੈਂ ਪਰੀ ਦੇ ਆਖਣ ਦੇ ਉੱਤੇ ਮਿਹਨਤ ਸ਼ੁਰੂ ਕੀਤੀ ਹੈ, ਤਾਂ ਅੱਜ ਬਿਲਕੁਲ ਮੈਂ ਕੋ ਮੇਰੀ ਮਿਹਨਤ ਦਾ ਸਿਲਾ ਮਿਲ ਗਿਆ। ਤਾਂ ਪਿਆਰੇ ਬੱਚੋ, ਪਿਆਰੇ ਸਜਣੋ, ਮਿਹਨਤ ਦੇ ਵਿੱਚ ਕਾਮਯਾਬੀ ਦਾ ਰਾਜ਼ ਲੁਕਾ ਪਈ ਹੈ। ਜਿਵੇਂ ਕਿ ਲੋਕ ਆਖਦੇ ਨੇ ਕਿ ਸਬਰ ਦਾ ਫਲ ਮਿੱਠਾ ਹੁੰਦਾ, ਮੈਂ ਆਦਾ ਉਵੇਂ ਮਿਹਨਤ ਦਾ ਫਲ ਵੀ ਡਾਢਾ ਮਿੱਠਾ ਹੁੰਦਾ। ਮੇਰੀ ਡਾਡੀ ਮੈਂ ਕੋ ਆਦੀ ਹੁੰਦੀ ਕਿ ਪੁੱਤਰ ਮਿਹਨਤ ਕਰ, ਮਿਹਨਤ ਅਤੇ ਮਜ਼ਦੂਰੀ ਕਰ, ਵੱਤ ਮਿਹਨਤ ਅਤੇ ਮਜ਼ਦੂਰੀ ਕਰੇ ਸੈਂ, ਕਰ ਮਿਹਨਤ ਅਤੇ ਮਜ਼ਦੂਰੀ ਅਤੇ ਖਾ ਸੁਥਰੇ ਘਿਓ ਦੀ ਚੂਰੀ। ਮੈਂ ਕੋ ਗੱਲ ਯਾਦ ਆ ਗਈ ਹੈ, ਜਦੋਂ ਇਨਸਾਨ ਮਿਹਨਤ ਕਰੇਂਦਾ ਤਾਂ ਇਨਸਾਨ ਕੋ ਸੁਥਰੇ ਘਿਓ ਦੀ ਚੂਰੀ ਮਿਲਦੀ ਹੈ, ਯਾਨੀ ਕਿ ਜਿਹੜਾ ਮਿਹਨਤ ਦਾ ਫਲ ਹੈ ਉਹ ਡਾਢਾ ਮਿੱਠਾ ਮਿਲਦਾ ਹੈ। ਕਹਿ ਕੋ ਅੱਜ ਦੀ ਕਹਾਣੀ ਪਸੰਦ ਆਈ ਹੈ, ਕਾਲ ਕਰਕੇ ਜ਼ਰੂਰ ਦੱਸੇ ਸੋ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਅਸਾਂ ਤੁਹਾਨੂੰ ਜਿਹੜਾ ਹੈ ਤੁਹਾਡਾ ਬਿਰਾ ਤੁਹਾਡਾ ਆਰਜੇ ਮੁਹੰਮਦ ਆਦਿਲ ਸਿਆਲ ਜਿਹੜਾ ਅਗਲਾ ਉਨਵਾਨ ਹੋ ਸੀ ਉਹਦੇ ਹਵਾਲੇ ਦੇ ਨਾਲ ਜ਼ਰੂਰ ਕਹਾਣੀ ਸੁਣੇ ਸੀ। ਅਤੇ ਜਿਤਨੇ ਸੱਜਣ ਵੀ ਸੁਣਦੇ ਪਏ ਹਨ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਬਾਲਾਂ ਕੋ ਵੀ ਨਾਲ ਬਲੈ, ਇਨਸ਼ਾਅੱਲਾ ਜਿਹੜਾ ਹੈ ਇੱਕ ਸੋਹਣੀ ਕਹਾਣੀ ਦੇ ਨਾਲ ਤੁਹਾਡੇ ਨਾਲ ਵੱਧ ਅਸਾਂ ਰਾਬਤਾ ਕਰੇ ਸੂੰ। ਕਾਫੀ ਦੇਰ ਕੋਲੋਂ ਇੱਕ ਕਾਲ ਆਉਂਦੀ ਪਈ ਹੈ, ਦੇਦੀਆਂ ਦੇਖਣ ਕੇ ਲੈਣ 'ਤੇ ਸਾਡੇ ਨਾਲ ਕੌਣ ਹੈ। ਅਸਲਾਮੁ ਅਲੈਕੁਮ।
2: ਵਾਲੇਕੁਮ ਸਲਾਮ ਆਦਿਲ ਸਿਆਲ ਸਰ।
0: ਬਿਸਮਿਲ੍ਲਾ ਸਹੀ, ਬਿਸਮਿਲ੍ਲਾ ਸਹੀ, ਕੀ ਹਾਲ ਹੈ?
2: ਗੱਲ ਪੁਲਾ ਕੀ ਗੱਲ ਕਰੇ ਪਹਿਲਾ ਕਰੜ ਦੇ ਤੇ ਤਿਲ ਪੁਲਾ ਕੀ ਗੱਲ।
0: ਜੀ ਸਹੀ, ਜੀ ਸਹੀ, ਮੁਹੱਬਤ ਹੈ ਸਹੀ।
2: ਬਹੁਤ ਸੋਹਣੀ ਕਹਾਣੀ ਸੁਣਾਈ ਦੀ, ਬੜੀ ਸਬਕਾ ਮੋਸ ਕਹਾਣੀ ਆਈ ਤੇ ਬਾਲ ਅਗਰ ਇਹ ਕਹਾਣੀ ਤੇ ਅਮਲ ਕਰੇ ਤੇ ਇਨਸ਼ਾਅੱਲਾ ਅਗੂ ਵਧਦੇ।
0: ਬਿਲਕੁਲ ਬਿਲਕੁਲ, ਮਜ਼ਾ ਆ ਗਿਆ।
2: ਕਦਾ ਵੀ ਫੇਲ ਨਹੀਂ ਸਰ, ਕਦਾ ਵੀ ਲਬਰ ਕਾਟਾ ਆਪਦੇ।
0: ਆਹਾ, ਸੋਹਣੀ ਗੱਲ ਹੈ।
2: ਮੈਂ ਖੁਦ ਬੈਠੇ ਬੈਰਲ ਬੱਚੇ ਬੈਠੇ ਆਪਣੇ ਬਾਇਆ ਬੜੇ ਚੰਗੀ ਲੱਗੇ ਕਹਾ ਜਿਸ ਬੈਰਲ ਭਤੀਜੇ ਬੈਠੇ ਨੇ, ਭਤੀਜੀਆਂ ਬੈਠੇ ਨੇ, ਉਹਨਾਂ ਕਹੇ ਤੇ ਬਹੁਤ ਸੋਹਣੀ ਕਹਾਣੀ ਸੁਣੇ ਤੇ ਜਮਲਾ ਆਕਾਰ ਕਰੇ ਆਪ ਚਾਚਾ ਚੰਦਾ ਕਰੇ ਨਾ
0: ਆਪਦੇ। ਇਹ ਤੁਸੀਂ ਸੈਦੀ ਹੌਸਲਾ ਅਫਜ਼ਾਈ ਕੀਤੀ ਹੈ, ਬਹੁਤ ਮਜ਼ਾ ਆ ਗਿਆ।
2: ਬਹੁਤ ਖੂਬਸੂਰਤ ਕਹਾਣੀ ਨੇ, ਹਰ ਹਫਤੇ ਕੋਸ਼ਿਸ਼ ਕੀਤੀ ਕਰ ਤੋ ਤੋ ਕਹਾਣੀ ਗਿਣ ਕੇ ਆਏਗਾ।
0: ਜੀ ਸਹੀ, ਜੀ ਸਹੀ, ਬਿਲਕੁਲ।
2: ਇਸੇ ਵਾਸਤੇ ਤਾਂ ਕਾਲ ਕੀਤੀ ਜੇ ਬੜਾ ਮਜ਼ਾ ਦੇ ਗਈ ਬਾਲਾ ਕੋ।
0: ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਪਾਕ ਤੁਹਾਨੂੰ ਕੋ ਖੁਸ਼ ਰੱਖੇ। ਤੇ ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਜੀ ਸਹੀ। ਅਗਲੀ ਹਿੰਦੀ ਵਿੱਚ ਵੀ ਜਿਹੜਾ ਹੈ ਇਨਸ਼ਾਅੱਲਾ ਜ਼ਰੂਰ ਕਹਾਣੀ ਗਿਣ ਕੇ ਆਸੂੰ। ਅਸਾਂ ਸੱਜਣਾਂ ਦਾ ਫੀਡਬੈਕ ਵੀ ਸ਼ਾਮਿਲ ਕਰੇ ਸੂੰ। ਮੁਹੱਲਾ ਸ਼ੇਖ ਅਲ ਤੋਂ ਗੋਹਰ ਜ਼ਮਾਨ ਅਤੇ ਜਿਹੜਾ ਹੈ ਕਯੂਮ ਨਵਾਜ਼ ਬਹਾਦਰ ਖਾਨ ਅਤੇ ਨਾਲ ਜਿਹੜਾ ਹੈ ਮਕਬੂਲ ਸ਼ਾਹ ਸਾਡੇ ਪ੍ਰੋਗਰਾਮ ਕੋ ਅਤੇ ਤੈਮੂਰ ਸ਼ਾਹ ਵੀ ਸਾਡੇ ਪ੍ਰੋਗਰਾਮ ਕੋ ਪਸੰਦ ਕਰਦੇ ਪੈਣ। ਆਦਨ ਡਾਢੀ ਸੋਹਣੀ ਅਤੇ ਸਬਕ ਅਮੋਸ ਕਹਾਣੀ ਸੁਣਾਈ ਵੇ, ਬੜਾ ਮਜ਼ਾ ਆ ਗਿਆ। ਕੁਛ ਟਾਈਮ ਦੇ ਵਾਸਤੇ ਅਸਾਂ ਜਿਹੜਾ ਹੈ ਕੋਈ ਬਈ ਦੁਨੀਆ ਦੇ ਵਿੱਚ ਗਿਆ ਸੀ ਚਾ। ਬੜੀ ਮਿਹਰਬਾਨੀ ਜੀ ਕਹਾਣੀ ਕੋ ਪਸੰਦ ਕਰਨ ਵਾਸਤੇ ਅਤੇ ਪਸੰਦ ਕਰਨ ਵਾਸਤੇ ਜੀ ਸਹੀ। ਕਾਲ ਆਉਂਦੀ ਪਈ ਲੇਕਿਨ ਡਰਾਪ ਥੀ ਗਈ ਹੈ, ਵੱਲ ਮਿਲਾਵਣ ਦੀ ਕੋਸ਼ਿਸ਼ ਕਰੇ ਸੋ। ਇਨਸ਼ਾਅੱਲਾ ਤੁਹਾਡਾ ਵੀਰਾ ਤੁਹਾਡੀ ਕਾਲ ਜ਼ਰੂਰ ਗਿਣ ਸੀ। ਅਸਲਾਮੁ ਅਲੈਕੁਮ।
3: ਵਾਲੇਕੁਮ ਸਲਾਮ ਵਰਹਮਤੁਲਾਹ ਵਬਰਕਾਤੁਹ। ਆਦਿਲ ਸਿਆਲ ਭਾਈ ਚਰੰਗਾ ਸਲੀਮ ਕਟੀ ਖੇਲ ਦਫਰ ਪੜਿਆ ਨੇ।
0: ਅਲਹਮਦੁਲਿਲਾ ਸਲੀਮ ਕਟੀ ਖੇਲ ਉਰੋਰ ਪ੍ਰੋਗਰਾਮ ਚ ਦੇ ਹਰ ਕਲੈ ਵਾਯੂ ਡੇਰਾ ਮਨਾਨਾ ਜੀ। ਮੁਝ ਵੇਲ ਚ ਸਲੀਮ ਕਟੀ ਖੇਲ ਉਰੋਰ ਮੁਝ ਨਾ ਪਤਾ ਨਸਤ ਚੱਕ ਕਾਮ ਖਬਰ ਹੈ ਬਾਂਦੇ ਮਾਰਾ ਵਾਰ ਦਾ ਚ ਮੁਝ ਤਾਂ ਘੰਟਾ ਹੀ ਨਾ ਕਈ ਨਨ ਅਲਹਮਦੁਲਿਲਾ ਤਾਸੋ ਘੰਟਾ ਹੀ ਰਾ ਲੈ ਜੀ। ਜੀ ਜੀ ਬਿਲਕੁਲ ਬਿਲਕੁਲ, ਅੱਲਾ ਪਾਕ ਦੇ ਤਾਸੋ ਖੁਸ਼ਹਾਲ ਲਰੀ ਚਵੇਲ ਵਾੜੂ ਜੀ ਨੰਦ ਟਾਪਿਕ ਹਵਾਲੇ ਸਰ।
3: خبر تو دار سے ہے کہ چا چوے لکن ہو دیر سو ہے لا مطلب دیر تو کھلے کو بانے اوکرے کا نا
0: بالکل بالکل
3: خبر دار سے دا
0: جی جی
3: خبر بل دا جو روز جمع گرمی دا ڈیرا سخت
0: آہا آہا بالکل نن ڈیرا گرمی دا
3: زه پرون ناستو کنه ناستو
0: جی جی
3: بیا ورور ډیره سخت گرمی و بل چې ته ورور دې ما داسې کی سم هوار باندې لګیدل کو دا غادر ته لګیدل ای پی سی درته لګیدل ای لا کولر درته لګیدل ای ما چې چرته ورو کتل کنه
0: جی جی
3: خو قسمت علی رضا ولار د ورور په زر ته وې د املا ته سخت پکې
0: آها دا خو ډیر
3: ما ورته دا چې کر رضا دې ویل را سره ما ویل چې ډیره گرمی کی چې څور چې ما ویل سره مو څور چې کومه ده کنه ورور ډیر چې کومه ده دغه سره خراب کړو
0: رضا صاحب
3: مشر آر جی مو یا تا ورور دیما مون با دی بوزی ویلا گیا ہے ویلا ما ایلا جلی شو دی سور
0: رضا صاحب دیر خیال سا تو رضا صاحب خو دیر قیمتی سڑے دا دیر بختاور سڑے دا خو یو گلا دا چے ما دکان بسلا دا تنگ بازار چے دا لذیذ دی بلو ا گول گپو وال انا
3: خو
0: دا تنگ بازار چے خو ٹول راغلل او قسمت علی رضا صاحب نہ درغل یو خما نہ غلطی سوی دا لکه چې ما میسج نہ درسدل یا چیرې هغه ته پته نسته چې ما ته غل نه دا نور ډیر بختوار سړی دا ډیر قیمتي سړی دا رضا صاحب
3: هغه مکه وکړه دا ورځ دا دا پیغام بده ته ورسی ان شاء الله چې دې چې کومه دا کنه نن تا ته حاضر وږي
0: ان شاء الله ان شاء الله ډیر مننه جی یو جهان مننه پروگرام چې دې
3: تاسو درمان سی باسه نعمت الله سیال نعمت الله رای ملازم دکاندار اسادی فلسطین
0: وعلیکم السلام جی ڈیرا مننا یو جہان مننا جی سائیں سارے نال سارے پشتون بھرا بھی سارے نال لین تے ہونن سارے نال سرائکی بھرا بھی محبت کرے نہیں میں اپنے سارے وزبے دے سرائکی پشتون سارے بھراواں دی محبت دا بہت بہت مشکور ہاں لین تے دے دیاں لیکن کون اسا کو کی تو یاد کریں دا پیا السلام علیکم
3: وعلیکم السلام حال کو سیل رو رچرنگ سے جوڑ برابر
0: الحمدللہ جی ڈیر مننا پروگرام چے ہر کلے وایو چوک اکم جی نامو شر لین باندے دا جی
3: نونا کلے ول اختر زمان دا ادھر سرا
0: اختر زمان اور چرنگے پروگرام مش لگی جی
3: سے جوڑ برابر طبیعت سے سدے
0: الحمدللہ چرنگے جی چاتا چا سلامونا چا ویل غواڑو جی
3: سلامونه مسجد رحمان ته ورکو دغه ته ورکو ماما درمانی ته
0: جی جی وعلیکم السلام
3: سلیم کټی خیر ته ورکو ډیر بے وفا سره دا
0: نه نه سره خو ډیر قیمتي ده پته نست تاسو سره چې کم بے وفایي کړه دا
3: مو سره دا چې بے وفایي شروع کړه دا کې بدا خپل او شیا سره د خپل بپوي شي
0: اچھا اچھا موږ باندې خو ډیر ګران دا موږ خو ډیر پوخ لیسنرز دا ملګرمو دا ډیر شسړای دی دا افسوس رجی بالکل بالکل جی پروگرام چ تاسو شرکت وکړل ډیر مننه جی الله پاک دې تاسو خوشحال رہے جی جناب سیرن الحک پشتون بھرا نے پہلے پہلے کال کیتی ہے تے بڑی سونی گفتگو کیتی ہے او میں اپنے کول نوٹ کر رکھی اسے دوتے میں اپنے پروگرام دا اختتام کرے سا لیکن کال آندی پئی لاسٹ کال گننی ہے لیکن کون سارے نال کیری جاتو ہے السلام علیکم
3: وعلیکم السلام سیالو سلام سے صحیح جوڑے برابر
0: ہے الحمدللہ اورور کو سوک ما اورور آکام زینا مجھ سر مخاطب دا ٹائم الحمد للہ فیضان اور تو خوشحال لرے آتا سو اغد اللہ پا خوشحال لری چرنگے پروگرام شلگی تاسو تا
3: ماشاء اللہ ڈیر زبردست پروگرام
0: ڈیرا مننا جی ہر کلے وایو پروگرام چے یو جہان مننا
3: خوشحال ہو سے آباد ہو سے قدر مان سی عزت مان سی بالا گران سے
0: ڈیر مننا جی چا تا سلام ویل غواڑو جی مو سره بیا وقت ډیر مختصر دا یو سندره بتا سو تا ډیڈیکیټ بکو ان شاء الله
3: یو دور ورو ته سلام ورکم
0: بالکل چلو ورو ته ورکو جی بالکل بالکل
3: تسلیلا خان دل سوس کا سلام دا عبد الهادی کا سلام دا سردار میرے چپ خان دا اختر زمان دا کای چپ دلا ملنګ کا پس چوری ورو نه مزا غری سلیم کا چخیل تا ولی رحمان تا بنیوان سے تا دی وقت میرا کو دی جان منن
0: وعلیکم السلام یو جہان مننا جی بالکل صحیح اسارے نال پہلے پہلے ایک پشتون بھی رہا لیکن معذرت کرے سا کہ انہوں کا نام میرے کو بھول گیا ہے لیکن انہوں نے گال کیتی ہے کہ اگر انسان قسمت دوتے ڈیپینڈ کرے اگر انسان یہ آکھے کہ قسمت دے نال کامیابی ملدی ہے، تے اگر کوئی آکھے جو محنت دے نال کامیابی ملدی ہے تے قسمت کو بناون دے واسطے بھی محنت ضروری ہے۔ جیویں کہ سارے کول ایک میسج آیا پیا، پیغام آیا پیا ہے، گرا کو تو رمضان سیال تے نعمت اللہ سیال صاحب آکھدے ہن کہ قسمت جیڑی ہے او سیمت دا تعین کریندی ہے، جبکہ محنت انسان کو منزل تے پہنچیندی ہے۔ قسمت تو کو رستہ تے دکھا سکدی ہے، لیکن محنت ہی تو کو اپنی منزل تے پہنچے سی۔ کہ پتہ ہے ساری قسمت کیش لکھی پئی ہے، لیکن اسا محنت نہیں کیتی تا اسا اونجا تک نہ پہنچ سکدے۔ تا بالکل صحیح اسارے بھراں نے گال کیتی، پشتون بھراں نے، کہ قسمت بناون دے واسطے بھی محنت شرط ہے۔ محنت دے وچ کیش کرنی ہے سائیں، کہ اچھے اعمال کرنے ہن، نیک اعمال کرنے ہن، تہجد گزاری، رات کو رون، اللہ تعالیٰ کولوں دعائیں منگن، دین کو لوگوں دے نال اچھا تعلق رکھن، کیونکہ عبادت دے نال تا رب ملدا ہے، لیکن خدمت خلق دے نال، اچھے اخلاق دے نال رب دی رضا حاصل تھیندی ہے۔ تا ایندے واسطے سائیں جڑے لے اساں نیک اعمال کرے سوں، چنگے اعمال کرے سوں، تا وقت اساں دی قسمت آپ کو لاپ چنگی تھیون لگ ویسی۔ تسا ذرا دیکھو ارد گرد، نیک لوگوں دی قسمت اچھی ہوندی ہے، کیونکہ انہوں نے قسمت دے واسطے ڈاڑی محنت کیتی ہوندی ہے۔ اساں اپنے آپ کو اندروں ٹھیک کر چھوڑو، ساری قسمت آپ کو لاپ ٹھیک تھی ویسی۔ تاں امید کریں نہ ہاں کہ سارے سجنوں کو اج دا پروگرام پسند آیا سی، لیکن اگر اج دے پروگرام دے وچ کوئی کمی کوتاہی رہ بھی گئی ہے تو میں جرحے معذرت خواہ ہاں کہ اج دے پروگرام دے وچ اگر کوئی میرے کو غلطی تھئی ہے یا کوئی اگر کوئی یہ تھئی ہوگی۔ تو فی الحال دی گھڑی اپنے بھرا کو جرحے اجازت دے سو، تو ان شاء اللہ اگر زندگی رہی سا نے وفا کی تھی تو انشاءاللہ اگلی اتوار دوتے اسیرہ تورا ساتھ جاری راسی۔

0: जी जनाब, जिल्द की हिफाजत करने वाला ये साबन। एक और कॉलर है हमारे साथ। जी अस्सलाम वालेकुम। हेलो।
1: अस्सलाम वालेकुम।
0: जी वालेकुम अस्सलाम। वालेकुम अस्सलाम मोहतरम चौधरी साहब तो नहीं है? अंकल आर जो है चौधरी साहब हमारे साथ मौजूद हैं। चौधरी साहब कैसे हैं आप? ठीक हैं, खैरियत से हैं?
1: शुक्र अल्हम्दुलिल्लाह खैर भाई।
0: अच्छे हैं आप, खैरियत से हैं?
1: शुक्र है उसकी जात का।
0: अनस आपको कैसे लगते हैं? आरजे अनस जो हैं, अंशु भाई कैसे लगते हैं आपको?
1: अच्छा ही लगते हैं क्या है बस।
0: अच्छा, अच्छा अगर वो केसन का प्रोग्राम करें तो मजा आएगा आपको सुनते हुए।
1: एक कॉल भी नहीं करेंगे।
0: ना करो यार। अच्छा अगर वो प्रोग्राम करें तो फिर आप नहीं सुनेंगे हमारा प्रोग्राम?
1: नहीं खाली मैंने तुम्हें पहले भी बताया था, मौसम जमशेद करेगा तो खून भी हावे है। अकेली लगाने
0: ये तो पहले पहले टप्पे रेत निकल आई।
1: हाँ ना, पहले भी मैं आपको कह के आया था कि यार अपना प्रोग्राम देना है तो मोहसिन को देना, बाकी किसी को नहीं देना।
0: अच्छा मोहसिन तो अभी पाए नहीं जाते ना एफएम के ऊपर, पहाड़पुर एफएम के ऊपर नहीं होते मोहसिन ना? होते तो
1: होता नहीं तो प्रोग्राम तो करेगा ना यार तेरा तो।
0: अच्छा चलो, और आप सुनाएं कैसे हैं? ठीक है, गर्मी से तंग हुए पड़े होंगे कि नहीं?
1: गर्मी से तंग नहीं है, गर्मी से जलील हुए पड़े हैं।
0: जलील हुए पड़े हैं। अच्छा
1: बिजली भी नहीं है ना यार आजकल।
0: मसला तो ये है, बिजली भी नहीं है और ऊपर से एक वक्त आपको याद है जब बिजली गर्मियों में भी नहीं जाती थी? आपको तो वक्त वो याद होगा।
1: मुझे अच्छी तरह याद है।
0: तो एक पुराने दौरों में जब हम रहते थे तो लोड शेडिंग नहीं होती थी, अब नए दौर में आ गए हैं तो बिजली हमें मिलती नहीं है।
1: खलील भाई बस पाकिस्तान है, अंधे पीस रहे और कुत्ते खा रहे हैं।
0: अच्छा
1: भाई
0: क्या बात है, गर्मी के अंदर आज आपकी आवाज से भी लग रहा है कि आप काफी थके हुए हैं, काफी गर्मी से परेशान हुए हुए हैं।
1: बहुत परेशान हूँ गर्मी से, बहुत परेशान।
0: चलो ये केसन ने भी गर्मी का भी सलूशन ढूंढा हुआ है, आप परेशान ना हो। हम कहते हैं कि जाफरानी साबुन लगाएं, चेहरे को ठंडक भी देता है, जिस्म को।
1: वो बिल्कुल तेरी बात बिल्कुल परफेक्ट सही है, हम ये नहीं कह रहे। वो लगा के भी फिर भी अब 24 घंटे बाजार में तो वो तो नलकों पर भी नहीं लगा सकते, जाके अभी यहाँ पे भी खड़े हो जाओ 10 मिनट के बाद, आधे घंटे के बाद फिर साबुन जिम में से निकाल लो फिर मुंह धोने खड़े हो जाओ।
0: सही है, चलो अल्लाह पाक रहम करेगा। बस कल का दिन है और कह रहे हैं कि मंगल से मौसम जो है अच्छा होना शुरू हो जाएगा इंशाल्लाह। और बुध जुमा
1: इतवार का बोला था कि इतवार से बारिश शुरू है।
0: नहीं नहीं नहीं, कोई इतवार से कोई नहीं था, बुध जुमेरात को बारिशों का है इम्कान, मंगल से मौसम अच्छा होगा।
1: नुमान शेख ने परसों खबरों में कही थी
0: वो, फिर उसने पता नहीं कहाँ से देखी होगी खबर।
1: और चश्मे बैराज पे ना फौज बैठ गई है, पुलिस बैठ गई है, एसी कमिश्नर ने ना आस पास वाले मकान जगह खाली करवा लिए है। ये हो गया सैलाब आने वाला, बस ये डूबने वाला ये है। सुन सुन के कान पक गए, सैलाब की बारिश की एक बूंद नहीं है, सैलाब पहुंच गया।
0: नहीं बारिश की वैसे कोई इतला नहीं है, बुध जुमरात को बारिश का इम्कान है। ठीक है, वो आप देख लीजिएगा, मंगल से मौसम अच्छा होगा इंशाल्लाह। बहुत शुक्रिया आपका, बहुत अच्छा लगा, बहुत अरसे बाद आपने कॉल
1: किया।
0: बहुत शुक्रिया जनाब। जी जनाब, मौसम की जो सूरत हाल है बाकी तो अल्लाह ताला बेहतर जानते हैं, लेकिन पेशन गोई यही है कि बुध जुमरात को बारिशों का अच्छा इम्कान है और मंगल से मौसम जो है अच्छा होना शुरू हो जाएगा। एक और कॉलर है हमारे साथ, राजा गफूर फ्रॉम बांसवाड़ा। जी वालेकुम सलाम सर, क्या हाल है? ठीक ठाक हो?
2: अल्लाह पाक का खैर, ठीक ठाक। किस हाल दे, खरियत है?
0: असई देखो, असई तो प्रोग्राम कर गले सुखा वेने हैं ते लोग जे रह रहे सारे शियां गुलंदे वदे होने राज चाचा फतेह खान आते, मैं को सिरप भी चाहिए के संद हाजमे आला ते साबण भी जाफरानी चाहिए, लेकिन राजा गफूर को नहीं देंदा।
2: चाचा फतेह खान को देख करो ग्राम में जी याद आ गई है, मतलब को लगा ले कोई नहीं चाहता मैं तो प्रोग्राम में मुकाम बंद क्या करे।
0: एक गाल भी सोनी गाल के सिर शो
2: लगा है उनको रोटी भी खिलाए से उनको चाय खिलाए से दो चाय खिलाए से इज्जत करे से
0: हाजमा सिरप मिल वैसी, बल्कि मेरी तरफ फ्री मिल वैसी, हाजमा सिरप ही जाफरानी साबण भी फ्री मिल वैसी, हूं तुस कोशिश करो ते राजे गफूर तक पहुंचो। हर शे फ्री मिलती पई है चाचा, बस तोरा हुन तू वंजन दी दे रे, बाकी हुन सब शे फ्री, पैसा तोरा हिक है ते आजम तोरा नहीं लगना है जी।
2: असल
0: मसला था जरा ना, वो ਆਪਣਾ ਕੈਦ ਆਜ਼ਮ ਹੁੰਦਾ। ਤਾਂ ਰਾਜੇ ਗਫੂਰ ਸਹੀ ਮੈਂ ਕੋਈ ਦੱਸੋ, ਅਲਹਮਦੁਲਿਲਾ ਸਾਰੇ ਪ੍ਰੋਡਕਟ ਤੁਹਾਡੇ ਕੋਲ ਪਹੁੰਚ ਗਏ ਕਿਸਾਨ ਦੇ ਸਹੀ? ਸਾਬਣ ਤੁਹਾਡੇ ਕੋਲ ਸਾਰਾ ਜ਼ਾਫਰਾਨੀ ਸਾਬਣ ਤੁਹਾਡੇ ਕੋਲ ਵਧਿਆ ਸੀ? ਜ਼ਰਾ ਨਜ਼ਰ ਫੇਰੋ ਆਪਣੀ ਦੁਕਾਨ ਤੇ, ਰੱਤੇ ਰੰਗ ਲਾਓ ਸੀ, ਇੱਕ ਪਾਸੋਂ ਹਲਦੀ ਪਈ ਹੋ ਸੀ, ਦਰਮਿਆਨ ਹੀ ਜ਼ਾਫਰਾਨ ਪਿਆ ਹੋ ਸੀ, ਤੇ ਦੂਜੀ ਸਾਈਡ ਦੇ ਉੱਤੇ ਸੰਦਲ ਪਈ ਹੋ ਸੀ। ਇਹ ਕੋਈ ਐਸੀ ਤਸਵੀਰ ਤੁਹਾਡੇ ਸਾਹਮਣੇ? ਬਸ ਬਈ ਪੰਜ ਗਿਰਈ ਵਾਲੇ ਮੈਂ ਪਤਾ ਹੈ, ਕਿਉਂਕਿ ਮੈਂ ਜਿਹੜੀ ਪ੍ਰੋਡਕਟ ਦੀ ਗੱਲ ਕਰੇ ਨਾ ਨਾ ਲੋਕ ਉਹਨੂੰ ਤੇ ਲੱਭ ਬੈਕ ਕਰੇ ਨੇ, ਤੋ ਆਦਨ ਕਿ ਬਿਲਕੁਲ ਖਲੀਲ ਬਈ ਜਿਹੜੀ ਗੱਲ ਕਰਕੇ ਮੈਨੇ ਪੈਨ ਇਹ ਪੱਥਰ ਤੇ ਲਕੀਰ ਹੈ ਤੇ ਇਹ ਸ਼ਾਇਦ ਸਾਡੇ ਵਾਸਤੇ ਜ਼ਰੂਰੀ ਹੈ ਤੇ ਅਸਾਂ ਗਿਣਦੇ ਪਏ ਤੇ ਇਨਸ਼ਾਅੱਲਾ ਅੱਜ ਕੱਲ੍ਹ ਹੀ ਤੁਹਾਡਾ ਕੋਈ ਨਾ ਕੋਈ ਬੰਦਾ ਕੋਈ ਭੇਣ ਵਿਰਾਹ ਸਾਡਾ ਪਹੁੰਚ ਗਿਆ ਸੀ ਜ਼ਾਫਰਾਨੀ ਸਾਬਣ ਗਿਰਨ, ਤੁਹਾਨੂੰ ਪਤਾ ਹੋਵੇ ਚਲੋ ਠੀਕ ਹੈ ਜੀ। ਕੁਰਬਾਨ ਸ਼ੇਖ ਜੋਗ ਬਸ਼ਾਰਤ ਕੋਲ ਜਿਹੜੇ ਹੁੰਦੇ ਹਨ ਬਾਈ ਸਾਡੇ ਨਾਲ, ਚਿਰਾਗ ਅਲਿਸ਼ਾਨੀ ਸਾਹਿਬ, ਠੀਕ ਹੈ ਜੀ। ਮੈਸੇਜ ਤੁਹਾਡਾ ਪਹੁੰਚ ਗਿਆ, ਸਾਰੇ ਸ਼ੀਆਂ ਬਈ ਪੰਜ ਗਿਰਈ ਦੇ ਲੋਕ ਪੰਜਾਬ ਵਿੱਚ ਜਿੰਨੇ ਮੌਜੂਦ ਹਨ, ਰਾਜਾ ਗਫੂਰ ਨੂੰ ਹਾਸਲ ਕਰ ਸਕਦੇ।
2: ਚਿਰਾਗ ਭਾਈ ਕੋ ਸਲਾਮ, ਮੇਰੇ ਬਾਬਾਸ ਕੋ ਸਲਾਮ ਦੇ ਸਦਾ,
0: ਠੀਕ ਹੈ,
2: ਤੇ ਜਿਤਨੇ ਦੋਸਤ ਸਿੰਘ ਦੇ ਪੰਜ ਮੈਂਬਰ ਸ਼ਾਹ ਜਹਾਨ ਫਰਮਾਨ ਦਾਵਾ ਸਾਰਾਂ ਕੋ ਸਲਾਮ।
0: ਓਕੇ ਜਨਾਬ, ਸਾਰੋ ਕੋ ਸਲਾਮ ਹੋ ਗਿਆ ਰਾਜਾ ਗਫੂਰ ਕੀ ਤਰਫ ਸੇ। ਪੰਜਾਬ ਕੀ ਤਰਫ ਹਮਾਰਾ ਯੇ ਇਨਕੇ ਪਾਸ ਪੁਆਇੰਟ ਹੈ ਔਰ ਹਰ ਚੀਜ਼ ਇਨਕੇ ਪਾਸ ਹੋਤੀ ਹੈ ਕੇਸਨ ਕੀ, ਔਰ ਸਪੈਸ਼ਲੀ ਗਰਮੀਓ ਕੇ ਦਿਨ ਹੈ ਜਨਾਬ, ਸਾਬਨ ਜ਼ਾਫਰਾਨੀ ਸਾਬਨ ਜੋ ਹੈ ਵੋ ਬਹੁਤ ਅਮੇਜ਼ਿੰਗ ਹੈ। ਹਮਨੇ ਆਪਕੋ ਬਨਾਨੇ ਕਾ ਤਰੀਕਾ ਕੌਣ ਆਪਣਾ ਹੁਨਰ ਦੇਤਾ ਹੈ, ਲੇਕਿਨ ਹਮ ਇਸ ਇੱਕ ਚੀਜ਼ ਕੇ ਉੱਪਰ ਬਿਲੀਵ ਕਰਤੇ ਹੈ ਕਿ ਬਾਂਟਨੇ ਸੇ ਚੀਜ਼ੇ ਬੜਤੀ ਹੈ, ਚਾਹੇ ਵੋ ਦੌਲਤ ਹੋ, ਚਾਹੇ ਵੋ ਹੁਨਰ ਹੋ, ਚਾਹੇ ਵੋ ਇਲਮ ਹੋ। ਹਮਨੇ ਆਪਕੋ ਆਜ ਜ਼ਾਫਰਾਨੀ ਸਾਬਨ ਬਨਾਨੇ ਕਾ ਤਰੀਕਾ ਵੀ ਬਤਾ ਦਿਆ ਔਰ ਕਿਸ ਚੀਜ਼ ਸੇ ਬਣਾਏਂਗੇ ਵੋ ਵੀ ਆਪਕੋ ਬਤਾ ਦਿਆ। ਜਿਸ ਤਰੀਕੇ ਸੇ ਕੇਸਨ ਬਨਾਤੀ ਹੈ ਜ਼ਾਫਰਾਨੀ ਸਾਬਨ, ਬਿਲਕੁਲ ਉਸੀ ਤਰੀਕੇ ਕਾ ਸਾਬਨ ਆਪ ਆਪਣੇ ਘਰੋਂ ਕੇ ਅੰਦਰ ਨਾ ਸਿਰਫ ਆਪਣੇ ਇਸਤੇਮਾਲ ਕੇ ਲਈ ਬਣਾ ਸਕਦੇ ਹੈ, ਬਲਕਿ ਕਾਰੋਬਾਰ ਵੀ ਬਹੁਤ ਸਾਰੇ ਲੋਕੋ ਨੇ ਸ਼ੁਰੂ ਕੀਆ ਹੋਇਆ, ਬਹੁਤ ਸਾਰੀ ਖਵਾਤੀਨ ਇਸ ਸਾਬਨ ਇਸ ਤੋਂ ਬੇਸ ਸੇ ਬਿਜ਼ਨਸ ਸ਼ੁਰੂ ਕੀਆ ਹੋਇਆ। ਇੱਕ ਕਾਲਰ ਹੈ ਹਮਾਰੇ ਸਾਥ ਜੀ, ਅਸਲਾਮ ਅਲੈਕੁਮ।
3: ਵਾਲੇਕੁਮ ਸਲਾਮ ਵਰਹਮਤੁਲਲਾਹ ਵਬਰਕਾਤੁਹ। ਫੀਲ ਭਾਈ ਕੀ ਹਾਲ ਹੈ, ਖਰੀਅਤ ਹੈ
0: ਜੀ? ਅਲਹਮਦੁਲਿਲਾਹ ਜੀ। ਕੌਣ ਸਰ ਨਾਲ ਨਾ ਨਸੇ ਸੋ ਆਪਣਾ ਸੇ
3: ਜੀ? ਆਪ ਸਤਾਰ ਲੈਣਾ ਤੇ ਕਲਗੋੜ ਜੀ।
0: ਅਬਦੁਲ ਸਤਾਰ ਭਾਈ ਕਲਗੋੜ
3: ਜੀ ਜੀ,
0: ਇਹ ਪੰਜਾਬ ਸਾਈਡ ਹੈ ਕਿਹੜੀ ਸਾਈਡ ਹੈ ਸਹੀ? ਇਹ ਪਹਾੜਪੁਰ ਸਾਈਡ ਹੈ,
3: ਰਾਮਪੁਰ ਦੇ ਨਜ਼ਦੀਕ
0: ਹੈ। ਅੱਕਾ, ਅੱਛਾ ਠੀਕ ਹੈ। 97.4 ਸੁਣਦੇ ਪਏ ਪਹਾੜਪੁਰ FM
3: ਜੀ ਜੀ। ਮੈਂ ਤਾਂ ਤੁਹਾਨੂੰ ਪ੍ਰੋਗਰਾਮ ਸੁਣਨ ਤੇ ਮਤਲਬ ਮਜ਼ਾਕ ਕਰਨਾ ਸੀ, ਪ੍ਰੋਗਰਾਮ ਅੱਛਾ ਹੈ।
0: ਅੱਛਾ ਜੀ,
3: ਪਰ ਕੋਈ ਵੀ ਮਜ਼ਾਕ ਕਰਨ ਦੀ ਹੈ ਤੇ ਅਸਾਂ ਇਹ ਪੁੱਛਣਾ ਚਾਹੁੰਦੇ ਆ ਸਰ, ਇੱਕ ਮੋਟੀ ਕਿਵੇਂ ਪੱਕੀ
0: ਵਗੈਰਾ ਹੈ ਸਰ? ਇਨਸ਼ਾਅੱਲਾ ਅਗਲੇ 2 ਦਿਨਾਂ ਦੀ ਤੁਹਾਨੂੰ ਤਾਕਤ ਪਲੱਸ ਫਾਰਮੂਲਾ ਕੇਸਨ ਪ੍ਰੋਵਾਈਡ ਕਰਨ ਦੇ ਪਏ। ਤਾਕਤ ਪਲੱਸ ਕੇਸਨ, ਤਾਕਤ ਪਲੱਸ ਫਾਰਮੂਲਾ, ਉਹ ਬਹੁਤ ਹੀ ਜ਼ਬਰਦਸਤ ਪਿਆਰੀ ਸ਼ਹਿਰ ਸਾ ਗਿਣ ਕੇ ਆਉਂਦੇ ਪਏ, ਬਹੁਤ ਹੀ ਕੀਮਤੀ ਜਿਹੜੀ ਬੂਟੀਆਂ ਨਾਲ ਬੜੀ ਹੋਈ ਸ਼ਹਿਰ ਸਹੀ, ਠੀਕ ਹੈ। ਤੇ ਇਨਸ਼ਾਅੱਲਾ ਤੁਹਾਨੂੰ ਕੱਲ ਨਹੀਂ ਤਾਂ ਪਰਸੋਂ ਕੋਲ ਇਨਸ਼ਾਅੱਲਾ ਉਹ ਅਵੇਲੇਬਲ ਥੀ ਵੈਸੀ, ਉਹ ਤੁਹਾਨੂੰ ਤਫਸੀਲ ਨਾਲ ਦੱਸ ਸੂ, ਫਿਲਹਾਲ ਨਾ ਵਜੇ ਜਿਹੜੇ ਅਸਾਂ ਤੁਹਾਨੂੰ ਦੱਸਿਆ ਸੂ ਕਿ ਹੁਣ ਅਵੇਲੇਬਲ ਥੀ ਚੁੱਕੀ ਹੈ, ਠੀਕ ਹੈ। ਜਿਵੇਂ ਸਾਰੇ ਕੋਲ ਪਹੁੰਚ ਸੀ ਬੁਲਾ ਕੇ ਤੁਹਾਡੇ ਸ਼ਹਿਰਾਂ 'ਚ ਅਸਾਂ ਸਪਲਾਈ ਦੇਸੂ, ਉਹਦੇ ਬਾਅਦ ਵਾ ਤੁਹਾਨੂੰ ਦੱਸੇਸੂ, ਉਹ ਇਨਸ਼ਾਅੱਲਾ ਤੁਸੀਂ ਇਸਤੇਮਾਲ ਕਰਸੋ, ਉਹਨਾਂ ਨਾ ਸਿਰਫ ਜਿਸਮ ਤੇ ਗੋਸ਼ਤ ਆਸੀ ਬਲਕਿ ਤਾਕਤ ਆਸੀ ਸਹੀ, ਤਾਕਤ, ਠੀਕ ਹੈ ਸਹੀ। ਤਾਂ ਕੇਸਨ ਨੈਚੁਰਲ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰੇਂਦੀ ਹੈ ਇਨਸ਼ਾਅੱਲਾ, ਕੇਸਨ ਦੀ ਕੁਛ ਇਸਤੇਮਾਲ ਕਰੇਂਦੇ ਵਧੇ ਵੇ ਸਹੀ ਮੈਂ ਤੁਸਾਂ। ਅੱਛਾ, ਜ਼ਾਫਰਾਨੀ ਸਾਬਣ ਇਸਤੇਮਾਲ ਕਰੇਂਦੇ ਪਏ ਵੇ ਤੁਸਾਂ? ਹਾਂ ਹਾਂ, ਠੀਕ ਹੈ ਜੀ, ਮਾਸ਼ਾਅੱਲਾ,
3: ਬਿਲਕੁਲ ਹਰ ਚੀਜ਼ ਅੱਛੀ।
0: ਜ਼ਾਫਰਾਨੀ ਸਾਬਣ ਇੱਕ ਜ਼ਬਰਦਸਤ ਸਾਬਣ ਹੈ ਸਹੀ, ਆਮ ਸਾਬਣ ਦੀ ਨਿਸਬਤ ਸਭ ਕੋਲ ਮਹਿੰਗਾ 250 ਰੁਪਏ ਦਾ ਸਾਬਣ ਹੀ ਹੋਇਆ, ਲੇਕਿਨ ਉਹ ਸ਼ੀਆ ਉਹਦੇ ਵਿੱਚ ਅਗਰ 250 ਗਿਣਦੇ ਪਏ ਤੇ ਸਹੀ ਕੁਛ ਹੈ ਉਹਦੇ ਵਿੱਚ, ਠੀਕ ਹੈ। ਬਹੁਤ ਮਿਹਰਬਾਨੀ ਅਬਦੁਲ ਸਤਾਰ ਬਾਈ, ਕਾਲਾਕੋਟ ਕੋ ਸਾਨਲ ਮੌਜੂਦ ਹਨ ਜੀ, ਬਹੁਤ ਸ਼ੁਕਰੀਆ ਜਨਾਬ। ਔਰ ਇਹ ਐਨੀ ਸ਼ਾਹਿਦ ਆ ਗਏ ਜਿਸ ਪ੍ਰੋਡਕਟ ਕੀ ਹਮ ਬਾਤ ਕਰ ਰਹੇ ਥੇ, ਕੇਸਨ ਜ਼ਾਫਰਾਨੀ ਸਾਬਨ ਕੀ। ਇਸਕਾ ਕਲਰ ਜੋ ਹੈ ਵੋ ਮੈਰੂਨ ਕਲਰ ਕਾ ਹੈ, ਜਿਸ ਤਰ੍ਹਾਂ ਜ਼ਾਫਰਾਨ ਕਾ, ਕਿਉਂਕਿ ਜ਼ਾਫਰਾਨ ਜਬ ਸਾਬਨ ਕੇ ਅੰਦਰ ਜਾਏਗਾ ਨਾ, ਆਪ ਜਬ ਘਰ ਮੇ ਸਾਬਨ ਬਣਾਏਂਗੇ, ਮੈਨੇ ਆਪਕੋ ਬਤਾਇਆ ਕਿ ਕਿਸ ਤਰੀਕੇ ਸੇ ਆਪ ਕੇਸਨ ਕੀ ਸੋਪ ਬੇਸ ਸੇ ਜੋ ਹੈ ਸਾਬਨ ਬਣਾ ਸਕਤੇ ਹੈ, ਤੋ ਕਲਰ ਇਸੀ ਤਰੀਕੇ ਜਬ ਜ਼ਾਫਰਾਨ ਕੋ ਆਪ ਡਾਲੇਂਗੇ ਨਾ, ਤੋ ਆਪਕੇ ਸਾਬਨ ਕਾ ਕਲਰ ਇਸ ਤਰ੍ਹਾਂ ਮੈਰੂਨ ਹੋ ਜਾਏਗਾ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਖਲੀਲ ਭਾਈ, ਕੀ ਹਾਲ ਹੈ, ਖੈਰੀਅਤ
0: ਹੈ? ਅਲਹਮਦੁਲਿਲਾ ਜਨਾਬ, ਇਤਰੇ ਆਵਾਜ਼ਾਂ ਹਨ ਜਿਹੜੇ ਮਿਲਦੇ ਜੁਲਦੇ ਹਨ, ਅਬਦੁਲ ਹਾਦੀ, ਠੀਕ ਹੈ ਜਨਾਬ, ਤੇ
2: ਮੈਂ
4: فیضان گال کرے نا شیخ دے گرے.
0: ہاں شیخ دے گرے کو بالکل جی. فیضان بھائی کیا حال ہے, ٹھیک ٹھاک ہو تسی؟
4: خیر ہے ماشاء اللہ. بس پروگرام سنے مال پروگرام کے کال کیتے ماشاء اللہ, بہت زبردست پروگرام ہے, اچھا پروگرام ہے.
0: اچھا جی ٹھیک ہے. اچھا فیضان بھائی, فیضان بھائی میری گال آج اساں گال کرنے بیٹھے ہیں کہ بھئی زعفران دا بنا ہوئے صابن استعمال کرو دے بہت سارے فائدے ہیں, تو سا کوئی ہیک فائدہ دسا سکتے ہو زعفران دے صابن دا؟
4: زعفران دے صابن
0: ہے ہاں, کوئی ہیک فائدہ تو سا کیسے سمجھی پیا ہے زعفران دا حلوہ ہیں؟
4: نا خلیل بھائی
0: جی جی
4: صابن نہیں استعمال کرے.
0: کیوں وجہ؟
4: میں ڈنگر منگور چرے سکو نا, میں شامل درد وین ہے.
0: ٹھیک
4: ہے ان شاء اللہ زعفران والے صابن میں استعمال کرے ان شاء اللہ کہ ریزلٹ مل رہا ہے کہ میں تا کال کرے نا.
0: ہاں ہاں ٹھیک ہے
4: ان شاء اللہ بھائی کو درخواست کرے ان شاء اللہ ٹیڑے زعفران مل صابن استعمال کرے ان شاء
0: اللہ. ٹانگ دے وچ کرن ویسو بازار ویسو ٹانگ بازار ویسو کیمل
4: ٹانگ بازار تو ضربت خانہ جی تو میں ویسا کرے ان شاء اللہ
0: کرن ویسو کرن ویسو.
4: اچھا
0: کرن ویسو کب جاؤ گے حاجی ضربت خان کے پاس؟
4: ضربت خانہ جی کو اتوار والی ڈیو نہیں اب روان اتوار والی ڈیو یار کو میں وین ہے.
0: بس تو سا ویسو تو میری طرف فیضان بھائی دی طرف دو تحفے حسین, ایک اکبر والا پرفیوم سپرے تے ایک زعفرانی صابن, تو سا تو فری گھننا ہے مفتی, کوئی پیسے قائد اعظم وغیرہ نہیں دیونے تو سا ہوتا. ٹھیک ہے
4: بس اللہ کرے عزت کرے اللہ تیرے پروگرام زبردست پروگرام ہے, میں اکوڑ دو مرد دنیا تبا گزارا کرے سو
0: گزارا کرے سو. ٹھیک ہے جی بات تو سمجھنا ہے ضربت خان کول تے تا زعفرانی صابن, زعفرانی صابن میری گل سنو, زعفرانی صابن, زعفرانی صابن گرنا ہے جی جی.
4: میں یار دوست کو سلام ملام دے چکنا.
0: اچھا دیو دیو جلدی جلدی دیو.
4: عبدالحادی کو سلام ہے, سفیرہ خان دل دوست کو میں پاس کو سلام.
0: ہاں ٹھیک ہے.
4: سرکار میرے جب خان کو اختر زمان کو سلیم کو ٹکیل ولی رحمان کو میں پاس کو سلام.
0: چلو
4: بہت بہت مہربان شکریہ.
0: ٹھیک ہے بہت شکریہ فیضان بھائی ہمارے ساتھ موجود ہیں. یہ زعفرانی صابن جناب بہت ہی کمال کی بات ہے, زعفرانی سو کیسن زعفرانی سو.

0: ਦਾਦੀ ਪਰਮਨੈਂਟ ਕਾਸਮੈਟਿਕ ਸੁਣ ਕੇ ਪ੍ਰੋਗਰਾਮ ਦਾ ਲਾਈਵ ਦਾ ਬਰਾਹ ਰਾਸਤ ਜੀ ਆਓ ਜੀ ਦੀ ਪ੍ਰੋਗਰਾਮ ਚ ਤਸੂ ਰਾਤ ਲਾਇਸੂ ਮਾਸਰਾ ਦੀ ਪ੍ਰੋਗਰਾਮ ਚ ਸ਼ਾਮਿਲ ਦਾਇਸੂ ਜੀ 03-04-99-253-88 ਗੁਰੂ ਚੁਕਤਾ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਲੀਮਾ ਸੁ ਜੀ ਚੋ ਖਬਰ ਕੋ ਹੁਕਮ ਜੀ ਨਾ
1: ਲਕੀ
0: ਮਰਵਤ ਖਾਜ਼ਾ ਖੇਲ ਖਾਨਜ਼ਾਦ ਖੇਲ ਦਾ ਚੇਰਤਾ ਦਾ
1: ਜੀ
0: ਬਿਲਕੁਲ ਮੈਂ ਕਤਲ ਆਇਆ ਦਾ
1: ਵਾਲੇਕੁਮ
0: ਸਲਾਮ ਵਾਲੇਕੁਮ ਸਲਾਮ ਦਾਖੋ ਬਤਾ ਤਾ ਪਤਾ ਹੀ ਮਾ ਖੁਦਾ ਵੀ ਰਹੀ ਸੀ ਸ਼ਾਇਦ ਖੁਲੇ ਇਸ ਤਾ ਖੁਸ਼ ਅਗੀਰ ਸੀ ਨਾ ਇਸਤੇਮਾਲ ਜ਼ਿਆਦਾ ਜ਼ਿਆਦਾ ਹਾਂ ਦਾ
1: ਵਾਲੇਕੁਮ
0: ਅਸਲਾਮ ਵਾਲੇਕੁਮ ਸਲਾਮ ਦੇ ਅੱਲਾ ਪਾਮਾਨ ਅੱਲਾ ਪਾਮਾਨ ਅੱਲਾ ਹਾਫਿਜ਼ ਜੀ ਵਾਮਰਵੇਦਾ ਜੀ ਖਬਰ ਦਾ ਖਬਰ ਦੀ ਦਾ ਕਿਸੇ ਦੀ ਸੋਚ ਪਕਾਓ ਬਲ ਮਲ ਕੇ ਰਾਏਦਾਰ ਸਰ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਚੁਗਤਾ ਜੀ ਉਰੋਰ ਮੈਂ ਟਾਂਗ ਕੁਤਬ ਕਾਲੋਨੀ ਕੁਲ ਆਪਣਾ ਨਿਆਮਤੁੱਲਾ ਗਾਲ ਕਰਨ ਪਏ ਕਿਵੇਂ ਹਾਲ
1: ਹੈ
0: ਮੈਂ ਬਿਲਕੁਲ ਚੰਗਾ ਵਧਾਂ ਠੀਕ ਵਧਾਂ ਤੁਸਾਂ ਆਪਣਾ ਹਾਲ ਦੇਸੋ ਤੁਸਾਂ ਸਾਰੇ ਠੀਕ ਹੀ ਵੇ ਮਾਰਕਾ ਠੀਕ ਹੀ ਵੇ ਖੈਰ ਨਾਲ ਹੀ ਵੇ ਸਾਰੇ ਆਰਾਈ ਆ ਕੁਛ ਸਲਾਮ ਠੀਕ ਹੈ ਤੁਹਾਡੇ ਮਾਊਜ਼ ਆਰਾਈ ਸਹੀ ਕੋ ਵੀ ਸਲਾਮ ਸਾਡਾ ਠੀਕ ਹੈ ਜ਼ਿਆਦਾ ਗਿਲਾ ਹੈ ਤੇ ਗਿਲਾ ਇਹ ਪਿੱਛੋਂ ਹੈ ਜੋ ਬਾਈ ਮੈਂ ਕੁਛ ਸਰਾਇਕੀ ਆਉਂਦੀ ਹੈ ਤੇ ਮੈਂ ਕੋਲ ਅਲਹਮਦੁਲਿਲਾ ਜਿਵੇਂ ਟੈਡ ਸਰਾਇਕੀ ਆਉਂਦੀ ਹੈ ਜਿਵੇਂ ਸਰਾਇਕੀਆ ਕੋ ਆਉਂਦੀ ਹੈ ਤੁਹਾਡੇ ਬਹੁਤ ਸਾਰੇ ਸਰਾਇਕੀ ਜਿਹੜੇ ਪੜ੍ਹੇ ਲਿਖੇ ਹਨ ਲੇਕਿਨ ਉਹ ਸਰਾਇਕੀ ਪੜ੍ਹ ਨਹੀਂ ਸਕਦੇ ਅਲਹਮਦੁਲਿਲਾ ਮੈਂ ਸਰਾਇਕੀ ਪੜ੍ਹ ਵੀ ਸਕਦਾ ਲੇਕਿਨ ਸੱਜਣ ਜਿਹੜੇ ਹਨ ਸਰਾਇਕੀ ਬਿਰਾ ਜਿਹੜੇ ਹਨ ਉਹ ਬਹੁਤ ਘੱਟ ਆਉਂਦੇ ਮੇਰੇ ਪ੍ਰੋਗਰਾਮ ਇਹ ਮੈਂ ਕੋ ਗਿਲਾ ਹੈ ਹਾਂ ਬਸ ਇਹ ਠੀਕ ਹੈ ਬਸ ਠੀਕ ਹੈ
1: ਮੈਂ
0: ਨੌਕਰ ਸਹੀ ਬਹੁਤ ਮਿਹਰਬਾਨੀ ਵਸਦੇ ਰਹੋ ਸਹੀ
1: ਬੜੀ ਮਿਹਰਬਾਨੀ
0: ਸਵਾਲ ਮੈਂ ਕਿ ਉਹ ਕਿਹੜੀ ਸ਼ਾਇਦ ਇਹਨਾਂ ਮੂੰਹ ਤਾਂ ਹੈ ਲੇਕਿਨ ਉਹ ਆਲੇਂਦਾ ਨਹੀਂ ਜਵਾਬ ਸੁਣਨ ਕੋ ਮਿਲਦੇ ਪੈਣ ਸਹੀ
1: ਜੀ ਬੜਾ ਜ਼ਬਰਦਸਤ ਜਵਾਬ ਸੁਣਨ ਕੋ ਮਿਲਦੇ ਪੈਣ ਤੇ ਬੜੇ ਅੱਜ ਹੁਣੀ ਬੰਦੇ ਗਾਲ
0: ਲੱਸੀ ਦਾ ਮੂੰਹ ਕਿੱਥੇ, ਪਤਾ ਨੀ ਲੱਸੀ ਦਾ ਕਿਹੜਾ ਮੂੰਹ, ਕਿਤੂ ਮੂੰਹ ਨਜ਼ਰ ਆਇਆ। ਅੱਛਾ ਚਲੋ ਠੀਕ ਹੈ, ਮੈਂ ਲਿਖ ਗਿਆ ਸਹੀ, ਬਹੁਤ ਮਿਹਰਬਾਨੀ ਸਹੀ, ਬਹੁਤ ਮਿਹਰਬਾਨੀ।

ओके त यो कसम मुख चिन्ह बदलिएको त यो कसम मुख चिन्ह बदलिएको ब्याबा कफेरे माशना के दबलचा भयमा त यो कसम मुख चिन्ह बदलिएको ब्याबा कफेरे माशना के दबलचा भयमा अकुले दयो बद पुरवा केना बलोकड़ अकुले दयो बद पुरवा केना बलोकड़ मजकशल जल पैदाश मनुस्ता भयमा तयु कसम को चिन्ह बदली गमा ब्याब कफर ये मशना के दबल चाह भयमा अकुले दयु वध पुरद केना बोले उक्रम जक सल जलशम पैदा अनुस्ता भयमा आप पर यु सड़ी बंदी मिकेर रजी खुदूम रदी ची आये पर यु सड़ी बंदी मिकेर रजी खुदूम रदी ची कहले सम ही सराख रनु बचा भयमा ਪਈ ਸੜੀ ਮੈਂ ਨਿਮਕ ਰਜ਼ੀ ਖੁਦ ਉਮਰ ਦੀ ਜੀ ਕੈਲ ਸਮਖ ਸਰਾਖੜਾ ਨੁਬਤ ਸ਼ਾ ਬਯਮਾ ਸੁਮਰ ਚਿਸਤਾ ਕੁਸੀ ਤੇ ਦਰਗਲ ਮੈਂ ਯਕੀਨ ਦਿਓਸ਼ਾ ਸੁਮਰ ਚਿਸਤਾ ਕੁਸੀ ਤੇ ਦਰਗਲ ਮੈਂ ਯਕੀਨ ਦਿਓਸ਼ਾ ਕਮੰਦਰ ਸੀ ਤੇ ਦੁਮਰ ਲਾੜਮ ਨੂੰ ਮੁਲਾ ਬਯਮਾ ਸੁਮਰ ਚਿਸਤਾ ਕੁਸੀ ਤੇ ਦਰਗਲ ਮੈਂ ਯਕੀਨ ਦਿਓਸ਼ਾ ਹੈ ਕਮੰਦਰ ਸੀ ਤੇ ਦੁਮਰ ਲਾੜਮ ਨੂੰ ਮੁਲਾ ਬਯਮਾ ਆਉ ਦਗਾ ਦ ਤ੍ਰਿਉ ਤੇ ਨੀਲ ਜ਼ਮ ਖਪਮਾ ਮਲੇਗਾ اے دا غد تریو تے نیلزم خو پما ملگوا زک دڑی رغم مڑ یم پخندا بہما اے دا غد تریو تندی الزام خو پما ملگوا زو ک دڑی رغم مڑ یم پخندا بہما مین زدیم خو دیو کمزری ہم لرما مین زدیم خو دیو کمزری ہم لرما کمر ورشم تو خندا شا رضا بہما مین زدیم خو دیو کمزری ہم لرما کمر ورشم تل شو خندا رضا